ਮਹਲਾ ਦੂਜਾ ਇਕਰੀ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਸ ਕਾਂਡੀ ਇਸਦੀ ਰਸਮਾਏ ਚੰਗੇ ਚੰਗਾ ਕਰਮ ਨੈ ਮੰਦੇ ਮੰਦਾ ਹੋਏ ਆਸ ਇਉਂ ਆਕੀ।

श्री

Thank you.

Jo ra

Thank you.

ਜਿੰਨੀ ਨਾਮ ਦੇ ਆਇਆ ਜਿੰਨੀ ਨਾਮ ਸੇ ਆਇਆ ਨਾਮ ਦੇ ਆਇਆ ਜਿੰਨੀ ਨਾਮ

ਸੱਚਿਆ ਪਾਤਸ਼ਾਹ ਕੋਈ ਨਾ ਵੋ ਨਾ ਜਿਆ ਨੇੜੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਖਸ਼ਿਆ ਹੋਇਆ ਦਾਤਾ ਵਿੱਚ ਜਨਮ ਦਿੰਦੇ ਖੁਸ਼ੀਆਂ ਵਜਾ ਸਰਦਾਰ ਕੌਰ ਸਿੰਘ ਸਣੇ।

ਦੱਸਣੀ ਚੜ੍ਹਦੀ ਕਲਾ ਰੱਖਣੀ। ਬੱਚੇ ਵਿਦੇਸ਼ ਵਿੱਚ ਪੱਕੇ ਆਉਣ ਦੀ ਅਰਦਾਸ ਬੇਨਤੀ ਕਰਦੇ। ਸਰਦਾਰ ਅਵਤਾਰ ਸਿੰਘ ਜੀ 1100 ਰੁਪਏ ਆਦਰ ਕਰਦੇ। ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ।

ਚੜ੍ਹਦੀ ਕਲਾ ਬਖਸ਼ਣੀ ਗੁਪਤ ਪੇਟਾ ਲੰਗਰਾ ਲਈ 11,000 ਰੁਪਏ ਆਦਰ ਕਰਦੇ ਸੇਵਾ ਥਾਇ ਪਾਵਣੀ ਦੇਖ ਦੇਖ ਫਤਾ ਰੱਖਣੀ ਸੋਹਣੇ ਸੰਜੋਗਾ ਲਈ ਅਨੁਮਾਨਤ ਕੌਰ ਕੱਕੜ ਲੰਗਰਾ ਲਈ 500 ਰੁਪਏ ਆਦਰ ਕਰਦੇ ਸੋਹਣੇ ਸੰਜੋਗਾ ਲਈ ਅਨਾਹਤ ਕੌਰ 500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਬੱਚਿਆਂ ਦੇ ਸੋਹਣੇ ਸੰਜੋਗ ਵਸ਼ ਕੇ

ਬੇਨਤੀ ਕਰਦੇ ਸੋਹਣੇ ਸੰਜੋਗਾਂ ਲਈ ਜਸਪ੍ਰੀਤ ਸਿੰਘ ਦੀ ਭੈਣ ਸਾਰ ਪਾਦਰ ਕਰਦੇ ਘਰ ਦੇ ਰਾਸ ਕਰਨੇ ਅੰਗ ਸੰਸਾਇਓ ਨਾ ਸਰਦਾਰ ਹਰਜੋਤ ਸਿੰਘ ਜੀ ਲੰਗਰਾਂ ਲਈ ਪੰਜ ਸੌ ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਕਿਰਨਦੀਪ ਸਿੰਘ ਜੀ ਸ਼ਾਹੂ ਦੋ ਸੌ ਰੁਪਏ ਆਦਰ ਕਰਦੇ ਦੇਹ ਰੋਗ ਦਾ ਚੜ੍ਹਦੀ ਕਲਾ ਬਖਸ਼ਣੀ ਭੁਪਿੰਦਰ ਸਿੰਘ ਨਵਨੀਤ ਕੌਰ ਜੀ ਲੰਗਰਾਂ ਲਈ ਦੋ ਸੌ ਰੁਪਏ ਆਦਰ ਕਰਦੇ ਕਾਕੀ ਮਨਰੀਨ ਕੌਰ ਦੀ ਵਿਦਿਆ ਦਾਨ ਲਈ ਬੇਨਤੀ ਕਰਦੇ ਸਰਦਾਰ ਪਰਵਿੰਦ

ਬਖਸ਼ਣੀ ਸਰਦਾਰ ਪਰਮਜੀਤ ਸਿੰਘ ਆਪ ਜੀ ਦੇ ਅਧੂਰੀ ਉੱਚ ਜਵਾਹਰ ਸਿੰਘ ਜੀ ਲੰਗਰਾਂ ਲਈ ਦੋ ਸਾਰ ਪੈਦਰ ਕਰਦੇ ਹਰਮਿੰਦਰ ਸਿੰਘ ਜੀ ਕਾਮ ਠੇਕਾਰ ਨਸ਼ਾ ਛੱਡਣ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਨਸ਼ੇ ਤੋਂ ਮੁਕਤੀ ਕਰਾਉਣੀ ਅੰਗ ਸੰਗ ਸਾਇਓਨਾ ਚੜ੍ਹਦੀ ਕਲਾ ਬਖਸ਼ਣੀ ਸਵਰਗਵਾਸੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪ੍ਰਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪ੍ਰਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅਜੇ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇ ਸ਼ੀਸ਼ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ ਪਹਿਨ

ਸਾਹਿਬ ਜੀਤ ਸਿੰਘ ਜੀ, ਸਾਹਿਬ ਜਧਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ। ਪੰਡ ਪਿਆਰਿਓ ਚਾਲੀ ਮੰਗਿਓ, ਸਰਬੱਤਰ ਸ਼ਹੀਦੋ ਮਰੀਦੋ, ਸੁਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਜਿਨ੍ਹਾਂ ਨਾਮ ਦੱਬਿਆ ਵੰਡ ਛਕਿਆ, ਧਰਮ ਹੇਤ ਸੀਸ ਦਿੱਤੇ, ਸਿੱਖੀ ਸਿਦਕ ਨਹੀਂ ਆ ਰਿਹਾ, ਤਰ੍ਹਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ, ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ, ਖਾਲਸਾ ਦੀ ਸਾਵੇ ਬੁਲਾਰੇ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਦੀ ਤਾਪਿਆਣੀ ਦੀ ਖਡੂਰ ਦੀ ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾ

ਬਿੰਦਵਾਲਾ ਸਾਹਿਬ ਮੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸੂ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਾਂਝੁਗਤ ਤਖਤ ਸੱਚ ਖੰਡ ਸ਼੍ਰੀ ਹਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸੇਖ ਪੜਦੇ ਸੁਣਦੇ।

ਗੁਰੂ ਪਿਆਰੀ ਸਤ ਸੰਗਤ ਜੀਓ ਸੱਜ ਜਾਓ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰੋ। ਅੱਜ ਦੇ ਗੁਰਬਾਣੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਗਿਆਨੀ ਪਰਮਜੋਤ ਸਿੰਘ ਜੀ ਪ੍ਰੇਮਪੁਰਾ ਵਾਲੇ ਉਹ ਸੰਗਤਾਂ ਨੂੰ ਸਰਵਣ ਕਰਾਉਣਗੇ। ਕਥਾ ਸਰਵਣ ਕਰੋ ਜੀ।

ਤੇ ਕਿਵੇਂ ਇਹਦੀ ਮਾਨਸਿਕ ਹਾਲਾਤ ਜਿਹੜੀ ਹੈ ਉਹ ਮਨੁੱਖਤਾ ਵਾਲੀ ਨਾ ਹੋ ਕੇ ਉਹ ਪਸ਼ੂ ਬਿਰਤੀ ਹੋ ਜਾਂਦੀ ਹੈ। ਇਹ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਭਲੀ ਭਾਂਤ ਸਮਝਾ ਰਹੇ ਨੇ। ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜਿੱਥੇ ਸਾਨੂੰ ਪ੍ਰੇਮ ਦੇ ਨਾਲ ਸਮਝਾਉਂਦੇ ਨੇ, ਪਿਆਰ ਦੇ ਨਾਲ ਸਮਝਾਉਂਦੇ ਨੇ, ਤੇ ਬੜੇ ਪਿਆਰ ਦੇ ਨਾਲ ਪਿਆਰਿਓ ਗੁਰਮੁਖੋ ਇਸ ਤਰ੍ਹਾਂ ਕਹਿ ਕੇ ਸਤਿਗੁਰੂ ਸੰਬੋਧਨ ਕਰਦੇ ਨੇ। ਉੱਥੇ ਜਿੱਥੇ ਸੱਚ ਦੀ ਗੱਲ, ਜਿੱਥੇ ਸਾਡੇ ਕੁਕਰਮਾਂ ਦੀ ਗੱਲ, ਜਿੱਥੇ ਸਾਨੂੰ ਸਵਾਰਨ ਦੀ ਗੱਲ ਆਉਂਦੀ ਹੈ, ਉੱਥੇ ਸਤਿਗੁਰੂ ਜੀ ਇੱਕ ਨਿਮਖ ਪਲ ਵੀ ਲਿਹਾਜ਼ ਨਹੀਂ ਰੱਖਦੇ ਤੇ ਸਪਸ਼ਟ ਤੌਰ ਤੇ ਝਿੜਕ ਵੀ ਦਿੰਦੇ ਨੇ। ਜਦੋਂ ਵੀ ਆਪਾਂ ਗੁਰਬਾਣੀ ਨੂੰ ਪੜ੍ਹਾਂਗੇ ਨਾ, ਆਪ ਜੀ ਬਾਣੀ ਨੂੰ ਹਾਜ਼ ਨਜ਼ਰ ਜਾਣ ਕੇ ਪੜ੍ਹਿਓ। ਗੁਰਸਿੱਖ ਪੜ੍ਹਦੇ ਹਨ ਪਰ ਕਥਾ ਵਾਚਕ ਦਾ ਫਰਜ਼ ਹੁੰਦਾ ਸਤਿਗੁਰ ਜੀ ਤੋਂ ਸਿੱਖਿਆ ਲੈ ਕੇ ਸੰਗਤ ਨੂੰ ਦੱਸਣਾ। ਇਹ ਨਹੀਂ ਕਿ ਜੇ ਮੇਰੇ ਵਰਗਾ ਕਥਾਵਾਚਕ ਬੈਠ ਗਿਆ ਤੇ ਮੈਂ ਤੁਹਾਡੇ ਨਾਲੋਂ ਕੋਈ ਮਹਾਨ ਹਾਂ। ਕੇਵਲ ਆਪੋ ਆਪਣੀ ਡਿਊਟੀ ਹਰ ਇੱਕ ਗੁਰਸਿੱਖ ਵਜਾ ਰਿਹਾ ਹੈ। ਜਿਨ੍ਹਾਂ ਤੇ ਸਤਿਗੁਰਾਂ ਨੇ ਜੈਸੀ ਜੈਸੀ ਕਿਰਪਾ ਕੀਤੀ ਵੈਸੀਆਂ ਵੈਸੀਆਂ ਸੱਚੇ ਪਾਤਸ਼ਾਹ ਨੇ ਡਿਊਟੀਆਂ ਲਈਆਂ। ਜਿਵੇਂ ਮਹਾਂਪੁਰਖਾਂ ਪਾਸੋਂ, ਗੁਰੂ ਕੇ ਪਿਆਰਿਆਂ ਪਾਸੋਂ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਆਪਣੇ ਫਰਜ਼ ਨਿਭਾਏ, ਉਹਨਾਂ ਨੂੰ ਫਰਜ਼ ਦਿੱਤੇ, ਉਹਨਾਂ ਨੇ ਨਿਭਾਏ। ਬਸ ਮਨੁੱਖ ਗੁਰੂ ਅੱਗੇ ਮੱਥਾ ਟੇਕਣ ਲੱਗੇ, ਇਹ ਅਰਦਾਸ ਹਰ ਰੋਜ਼ ਕਰੇ, ਸੱਚੇ ਪਾਤਸ਼ਾਹ ਜਿਹੜਾ ਤੂੰ ਮੈਨੂੰ ਫਰਜ਼ ਬਖਸ਼ਿਸ਼ ਕੀਤਾ ਹੈ, ਜਿਹੜਾ ਤੂੰ ਮੈਨੂੰ ਦਾਇਤਵ ਦਿੱਤਾ ਹੈ, ਮੇਰਾ ਇਹ ਫਰਜ਼ ਮੇਰਾ ਇਹ ਦਾਇਤਵ ਤੇਰੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਨਾਲ ਹੋਵੇ, ਉਹਦੇ ਵਿੱਚ ਬੇਈਮਾਨਾ ਨਾ ਹੋਵੇ, ਮੇਰੀ ਡਿਊਟੀ ਮੇਰੇ ਫਰਜ਼ ਵਿੱਚ ਕੁਤਾਹੀ ਨਾ ਹੋਵੇ। ਅਤੇ ਮੇਰੇ ਵਰਗੇ ਇਨਸਾਨ ਦਾ ਜਿਹਦੀ ਡਿਊਟੀ ਬਾਣੀ ਪੜ੍ਹਨ, ਬਾਣੀ ਸਿਖਾਉਣ ਤੇ ਸੰਗਤਾਂ ਨੂੰ ਬਾਣੀ ਸਮਝਾਉਣ ਦੀ ਲੱਗੀ ਹੈ, ਮੈਂ ਵੀ ਸਭ ਤੋਂ ਪਹਿਲਾਂ ਸੰਗਤ ਦੇ ਨਾਲ, ਕਿਉਂਕਿ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਅਸੀਂ ਤੇ ਮੰਨਦੇ ਹੀ ਹਾਂ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਬੜਾ ਮਹਾਨ, ਬੜਾ ਉੱਤਮ ਦਰਜਾ ਦਿੱਤਾ। ਮਹਾਰਾਜ ਕਹਿੰਦੇ ਸਾਧ ਸੰਗਤ ਬੈਕੁੰਠ ਹੈ ਆਹੇ, ਸਾਧ ਸੰਗਤ ਬੜਾ ਮਹਾਨ ਤੀਰਥ ਹੈ। ਆਪ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖ਼ਤ ਸੱਚਖੰਡ ਸ਼੍ਰੀ ਅਵਚਲ ਨਗਰ ਹਜ਼ੂਰ ਸਾਹਿਬ ਵਿਖੇ ਪਹੁੰਚ ਕੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰ ਹੋਏ ਹੋ। ਕਈ ਤੇ ਮੇਰੇ ਵਾਂਗੂ ਦੋ ਦੋ ਦਿਨ ਦਾ ਸਫ਼ਰ ਕਰਕੇ ਆਏ ਨੇ, ਜਿਨ੍ਹਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਤੇ ਹਾਜ਼ਰੀਆਂ ਲਵਾਈਆਂ, ਇੱਥੋਂ ਦੇ ਅਲੌਕਿਕ ਨਜ਼ਾਰੇ ਤੱਕੇ। ਮੈਂ ਗੱਲ ਕਰਾਂਗਾ ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਨਿਆਮਤਾਂ ਬਖਸ਼ਿਸ਼ਾਂ ਮਿਹਰਾਂ ਦਾ ਜਿਹੜੀਆਂ ਮੈਂ ਇੱਥੇ ਆ ਕੇ ਤੱਕੀਆਂ। ਪਰ ਮੇਰਾ ਪਹਿਲਾ ਫਰਜ਼ ਜਿਹੜਾ ਸਤਿਗੁਰਾਂ ਨੇ ਲਾਇਆ ਉਹ ਸ਼ਬਦ ਦੀ ਵਿਚਾਰ ਦਾ ਲਾਇਆ। ਸ਼ਬਦ ਦੀ ਵਿਚਾਰ ਕਰਨ ਤੋਂ ਉਪਰੰਤ ਸੰਗਤਾਂ ਤੋਂ ਕੁਝ ਪਲ ਲਈ ਇਜਾਜ਼ਤ ਲੈ ਕੇ ਪਾਵਨ ਇਸ ਅਸਥਾਨ ਦੇ ਬਾਰੇ ਦੋ ਬਚਨ ਆਪ ਜੀ ਦੇ ਨਾਲ ਜ਼ਰੂਰ ਸਾਂਝੇ ਕਰਾਂਗਾ। ਪਰ ਸਭ ਤੋਂ ਪਹਿਲਾਂ ਸਤਿ ਸੰਗਤ ਜੀ ਆਪ ਜੀ ਦੋ ਇਜਾਜ਼ਤ, ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਸਾਰੀ ਸੰਗਤ।

0: ਸਾਰੰਗ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਕੁੰਜ ਗੁਰੂ ਅਰਜਨ ਦੇਵ ਪਾਤਸ਼ਾਹ ਫੁਰਮਾਨ ਕਰਦੇ ਨੇ। ਸਾਰੰਗ ਰਾਗ ਦੁਪਹਿਰ ਵੇਲੇ ਦਿਨ ਦੇ ਦੂਜੇ ਪਹਿਰ ਗਾਏ ਜਾਣ ਵਾਲਾ ਰਾਗ ਹੈ। ਗੁਰਮਤਿ ਸੰਗੀਤ ਦੇ ਵਿਦਵਾਨਾਂ ਪਾਸੋਂ ਪੁੱਛੋਗੇ ਤੇ ਗੁਰਮਤਿ ਸੰਗੀਤ ਦੇ ਵਿਦਵਾਨ ਕਹਿਣਗੇ ਕਿ ਗੁਰਬਾਣੀ ਦੇ ਵਿੱਚ ਸਮਾਂ ਸਿਧਾਂਤ ਕੋਈ ਨਹੀਂ। ਜਦੋਂ ਬਾਣੀ ਜਿਹੜੀ ਬਾਣੀ ਗਾਉਣ ਦਾ ਪੜ੍ਹਨ ਦਾ ਸੁਣਨ ਦਾ ਮਨ ਕਰੇ ਉਦੋਂ ਤੁਸੀਂ ਸੁਣ ਸਕਦੇ। ਇਹ ਨਹੀਂ ਕਿ ਰਾਗ ਜਿਹੜਾ ਹੈ ਗੁਰਬਾਣੀ ਜਿਹੜਾ ਉੱਤਰੀ ਭਾਰਤੀ ਸੰਗੀਤ ਪੱਧਤੀ ਹੈ ਜਾਂ ਕਰਨਾਟਕੀ ਦੱਖਣੀ ਸੰਗੀਤ ਪੱਧਤੀ ਹੈ ਉਹਦੇ ਵਿੱਚ ਰਾਗ ਉਸ ਸਮੇਂ ਗਾਇਆ ਜਾਂਦਾ ਜਦੋਂ ਉਸ ਰਾਗ ਦਾ ਸਮਾਂ ਹੋਵੇ। ਹੁਣ ਆਸਾ ਰਾਗ ਹੈ, ਜਦੋਂ ਇਹਨੂੰ ਸ਼ਾਸਤਰਾਂ ਦੇ ਵਿੱਚ ਪੜ੍ਹੋਗੇ ਉੱਤਰੀ ਭਾਰਤੀ ਸੰਗੀਤ ਪੱਧਤੀ ਦਿਆਂ ਦੇ ਵਿੱਚ ਕਿਤੇ ਰਾਤ ਦਾ ਅੰਤਿਮ ਪਹਿਰ ਤੇ ਕਿਤੇ ਰਾਤ ਦਾ ਦੂਜਾ ਪਹਿਰ ਲਿਖਿਆ ਆਪ ਜੀ ਨੂੰ ਪ੍ਰਾਪਤ ਹੋਵੇਗਾ, ਪਰ ਗੁਰਮਤਿ ਸੰਗੀਤ ਦੇ ਵਿੱਚ ਰਾਤ ਦੇ ਅੰਤਿਮ ਪਹਿਰ ਪਹਿਰ ਰਾਤ ਰਹਿੰਦਿਆਂ ਸਵੇਰੇ ਅੰਮ੍ਰਿਤ ਵੇਲੇ ਹਰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਆਸਾ ਰਾਗ ਦਾ ਕੀਰਤਨ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਸ਼ਾਮ ਨੂੰ ਫਿਰ ਸੋਦਰ ਦੀ ਚੌਂਕੀ ਵੇਲੇ ਉੱਥੇ ਹਰ ਯੁਗ ਯੁਗ ਭਗਤ ਉਪਾਇਆ ਤੇ ਸੋਦਰ ਤੇਰਾ ਕਿਹਾ ਸੋ ਕਰਕੇ ਹਰ ਸ਼ਬਦ ਪੜ੍ਹਿਆ ਜਾਂਦਾ ਹੈ। ਇਸ ਕਰਕੇ ਜੇ ਗੁਰਮਤਿ ਸੰਗੀਤ ਦੇ ਅਨੁਸਾਰ ਰਾਗਾਂ ਦੀ ਵਿਆਖਿਆ ਕਰਨੀ ਹੋਵੇ ਤੇ ਆਸਾ ਰਾਗ ਸੰਧੀ ਪ੍ਰਕਾਸ਼ ਰਾਗ ਹੈ। ਇਸੇ ਪ੍ਰਕਾਰ ਇਹ ਜਿਹੜਾ ਸ਼ਬਦ ਹੈ ਇਹ ਸਾਰੰਗ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਸਾਰੰਗ ਰਾਗ ਦੇ ਵਿੱਚ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ, ਪੰਚਮ ਪਾਤਸ਼ਾਹ ਆਓ ਸ਼ਰਵਣ ਕਰੀਏ ਜੀ।
1: ਆਤੁਰ ਨਾਮ ਬਿਨ ਸੰਸਾਰ,
0: ਆਤੁਰ ਆਤੁਰ ਸ਼ਬਦ ਆਪਣੇ ਆਪ ਵਿੱਚ ਬਹੁਤ ਵੱਡਾ ਭਾਵ ਸਮੋਈ ਬੈਠਾ। ਆਤੁਰ ਨਾਮ ਬਿਨ ਸੰਸਾਰ, ਆਤੁਰ ਨਾਮ ਬਿਨ ਸੰਸਾਰ, ਇਹਨਾਂ ਚਾਰ ਸ਼ਬਦਾਂ ਦੇ ਵਿੱਚ ਮਨੁੱਖ ਦੀ ਸਾਰੇ ਸੰਸਾਰ ਦੀ ਮਹਾਰਾਜ ਨੇ ਹਾਲਤ ਬਿਆਨ ਕਰਕੇ ਰੱਖ ਦਿੱਤੀ। ਜਿਹੜਾ ਨਾਮ ਤੋਂ ਟੁੱਟਿਆ ਹੋਇਆ ਮਨੁੱਖ ਹੈ, ਜਿਹੜਾ ਸਾਖਤ ਮਨੁੱਖ ਹੈ, ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਆਤੁਰ ਭਾਵ ਕੇ ਦੁਖੀ ਵਿਆਕੁਲ ਹੋਇਆ ਫਿਰਦਾ। ਨਾਮ ਨੂੰ ਛੱਡ ਕੇ ਹੀ ਮਨੁੱਖ ਦੁਖੀ ਹੈ। ਜਿਹੜਾ ਮਨੁੱਖ ਨਾਮ ਦੇ ਨਾਲ ਜੁੜਿਆ ਹੋਇਆ ਹੈ, ਜਿਹੜਾ ਮਨੁੱਖ ਬਾਣੀ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬੈਠਿਆਂ ਵੀ ਚੰਦੂ ਸੋਚਦਾ ਸੀ ਇਹ ਭੁੱਬਾਂ ਮਾਰ ਕੇ ਰੋਏਗਾ, ਇਹ ਹੱਥ ਜੋੜ ਕੇ ਬੇਨਤੀਆਂ ਕਰੇਗਾ, ਕਿਰਪਾ ਕਰੋ ਤੱਤੀ ਤਵੀ ਤੋਂ ਲਾ ਲਓ। ਪਰ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਸਤਿਗੁਰੂ ਪਾਤਸ਼ਾਹ ਜੀ ਦੀ ਤੱਤੀ ਤਵੀ ਤੇ ਬੈਠਿਆ, ਥੱਲੇ ਅੱਗ ਵੀ ਤੱਤੀ, ਉਹ ਤਵੀ ਵੀ ਤੱਤੀ, ਸਿਰ ਚ ਪਾਈ ਰੇਤਾ ਵੀ ਤੱਤੀ, ਜੇ ਕੁਝ ਠੰਡਾ ਹੈ ਤੇ ਉਹ ਮੇਰੇ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਠੰਡਾ ਠਾਰ ਸ਼ੀਤਲ, ਜਿਹਦੇ ਵਿੱਚੋਂ ਇੱਕੋ ਹੀ ਧੁਨੀ ਉਪਜਦੀ ਹੈ, ਜਿਹਦੇ ਵਿੱਚੋਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਹਨੂੰ ਨਾਮ ਪਦਾਰਥ ਮਿਲ ਗਿਆ ਨਾ, ਜਿਹਨੂੰ ਨਾਮ ਦੀ ਦਾਤ ਮਿਲ ਗਈ ਨਾ, ਉਹ ਕਦੇ ਦੁਖੀ ਨਹੀਂ ਹੋ ਸਕਦਾ, ਇਹ ਸੱਚ ਜਾਣਿਆ। ਜਿਹੜਾ ਬੰਦਾ ਕਹਿੰਦਾ ਨਾ ਮੈਂ ਨਾਮ ਜਪਦਾ, ਉਹ ਆਪਣੇ ਅੰਤਰ ਝਾਤ ਜ਼ਰੂਰ ਮਾਰ ਲਵੇ, ਕਿਉਂਕਿ ਰਿਸ਼ਤਾ ਗੁਰੂ ਦਾ ਤੇ ਸਿੱਖ ਦਾ ਹੈ। ਮੈਂ ਤੇ ਕੇਵਲ ਸੱਚੇ ਪਾਤਸ਼ਾਹ ਜੀ ਜੋ ਕਹਿ ਰਹੇ ਨੇ ਉਹ ਉਹਨਾਂ ਤੋਂ ਸਮਝ ਕੇ ਹੀ ਆਪ ਜੀ ਨੂੰ ਦੱਸ ਰਿਹਾ। ਗੁਰੂ ਤੇ ਸਿੱਖ ਦਾ ਰਿਸ਼ਤਾ, ਗੁਰੂ ਦਾ ਸਿੱਖ ਆਪਣੇ ਅੰਦਰ ਇਹ ਝਾਤ ਮਾਰ ਲਵੇ ਕਿ ਮੈਂ ਨਾਮ ਜਪਦਾ ਹਾਂ, ਮੈਂ ਬਾਣੀ ਪੜ੍ਹਦਾ ਹਾਂ, ਕੀ ਮੈਂ ਦੁਖੀ ਤਾਂ ਨਹੀਂ ਹੁੰਦਾ, ਕੀ ਮੈਂ

ਨਿੰਦਾ ਨਾਲ ਗੁਰਸਿੱਖ ਦਾ ਕੋਈ ਮਤਲਬ ਨਹੀਂ। ਉਸਤਤ ਨਿੰਦਾ ਦੋ ਤਿਆਗ, ਉਸਤਤ ਤੇ ਨਿੰਦਾ ਦੋਵਾਂ ਨਾਲ ਹੀ ਕੋਈ ਮਤਲਬ ਨਹੀਂ। ਗੁਰੂ ਦਾ ਸਿੱਖ ਹੈ ਇਹਨਾਂ ਸਾਰੀਆਂ ਵਸਤੂਆਂ ਤੋਂ ਨਿਰਲੇਪ ਰਹਿੰਦਾ, ਠੰਡਾ ਰਹਿੰਦਾ, ਸ਼ੀਤਲ ਰਹਿੰਦਾ, ਹੰਕਾਰ ਨੂੰ ਮਾਰ ਕੇ, ਗੁੱਸੇ ਨੂੰ ਮਾਰ ਕੇ ਗੱਲ ਕਰਦਾ। ਮਹਾਰਾਜ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਤੇ ਜਿਹੜਾ ਗੁਰਮੁਖ ਨਾਮ ਜਪਦਾ, ਨਾ ਉਹਦੇ ਕੋਲੇ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ, ਇਹ ਪੰਜੇ ਵਿਕਾਰ ਉਹਦੇ ਤੋਂ ਦੂਰ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਜਦੋਂ ਗੁਰੂ ਨੇ ਥਾਪੀ ਦੇ ਦਿੱਤੀ, ਜਿਵੇਂ ਭਾਈ ਬਚਿੱਤਰ ਸਿੰਘ ਹੁਣਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਨਾਗਣੀ ਦੇ ਕੇ ਮਸਤ ਹਾਥੀ ਦੇ ਨਾਲ ਲੜਨ ਲਈ ਭੇਜ ਦਿੱਤਾ ਸੀ ਨਾ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਦਾ ਥਾਪੜਾ ਸਿਰ ਤੇ ਆ ਜਾਂਦਾ, ਜਦੋਂ ਗੁਰੂ ਦਾ ਥਾਪੜਾ ਕੰਢ ਤੇ ਆ ਜਾਂਦਾ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਫਿਰ ਨਿਹੱਥੇ ਮਾਰੇ। ਕਹਿੰਦੇ ਪੰਜੇ ਜਵਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਟਾਲੇ, ਆਖੋ ਸਤਨਾਮ। ਨਿਹੱਥੇ ਮਨੁੱਖ ਇਹਨਾਂ ਨੂੰ ਟਾ ਲੈਂਦਾ ਜਦੋਂ ਇਹਦੇ ਪੱਲੇ ਨਾਮ ਦੀ ਦਾਤ ਆ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਨਾਲੋਂ ਟੁੱਟੇ ਹੋਏ ਨੇ,

ਜਿਹੜਾ ਹਰੀ ਦੇ ਨਾਮ ਤੋਂ ਟੁੱਟਿਆ ਹੋਇਆ ਉਹ ਦੁੱਖ ਹੀ ਪਾਉਂਦਾ। ਜਿਵੇਂ ਮਹਾਰਾਜ ਕਹਿੰਦੇ ਆਤੁਰ ਨਾਮ ਬਿਨਾ ਸੰਸਾਰ, ਦੁਖੀ ਹੈ, ਵਿਚਲਿਤ ਹੈ, ਭਟਕਿਆ ਹੋਇਆ, ਕਦੇ ਇੱਧਰ ਭੱਜਦਾ ਮੈਨੂੰ ਸੁੱਖ ਮਿਲ ਜਾਣ, ਕਦੇ ਉੱਧਰ ਭੱਜਦਾ ਮੈਨੂੰ ਸੁੱਖ ਮਿਲ ਜਾਣ। ਜਿੱਥੇ ਦੁਕਾਨਦਾਰੀ ਹੈ ਉੱਥੇ ਜਦੋਂ ਜਾਓਗੇ ਉਹਦਾ ਕੰਮ ਹੈ ਦੁਕਾਨਦਾਰੀ ਚਲਾਉਣਾ, ਤੁਹਾਨੂੰ ਸੌਦਾ ਵੇਚਣਾ, ਪਰ ਇੱਥੇ ਆਓਗੇ ਇਹ ਗੁਰੂ ਦਾ ਦਰ ਹੈ, ਸਾਡੇ ਬਾਪੂ ਦਾ ਦਰ ਹੈ। ਬਾਪੂ ਨੇ ਗਲ ਨਾਲ ਲਾ ਲੈਣਾ ਹੈ, ਬਾਪੂ ਨੇ ਕਹਿਣਾ ਪੁੱਤਰਾ ਤੇਰੇ ਸਾਰੇ ਦੁੱਖ ਮੇਰੇ ਤੇ ਮੇਰੇ ਸਾਰੇ ਸੁੱਖ ਤੇਰੇ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈ। ਬਸ ਗੱਲ ਇਹ ਹੈ, ਮਹਾਰਾਜ ਅੱਗੇ ਅਰਦਾਸ ਇੱਕ ਕਰਿਓ, ਮੇਲ ਲਹਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਪ੍ਰਮਤ ਬਹਾਰਿਆ। ਮਹਾਰਾਜ ਬੜਾ ਭਟਕਿਆ ਸੀ, ਬੜਾ ਭੱਜਿਆ, ਬੜਾ ਦੌੜਿਆ, ਪਰ ਸੱਚੇ ਪਾਤਸ਼ਾਹ ਮੇਰੀ ਸਾਰੀ ਭਟਕਣਾ, ਮੇਰੀ ਸਾਰੀ ਭੱਜ ਦੌੜ ਤੇਰੇ ਦਰ ਤੇ ਆ ਕੇ ਮੁੱਕੀ ਹੈ। ਜਿਵੇਂ ਭੱਟ ਸਾਹਿਬਾਨ ਨੇ ਕਿਹਾ ਨਾ, ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਦਿੱਠੇ, ਸੰਨਿਆਸੀ ਤਪੱਸੀ ਹੈ ਮੁੱਖੋਂ ਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨਹੁ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਜੋ ਹਰ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਉਸ ਦਇਆਵਾਨ ਦਈ ਪ੍ਰਮਾਤਮਾ ਦੇ ਨਾਲ ਮਹਾਰਾਜ ਕਹਿੰਦੇ ਤੁਸੀਂ ਮੈਨੂੰ ਮਿਲਾ ਦਿੱਤਾ, ਤੇਰੇ ਦਰ ਤੇ ਆ ਕੇ ਸੱਚੀ ਸਤਿਗੁਰੂ ਜੀ ਸ਼ਾਂਤੀ ਮਿਲੀ। ਇੱਥੇ ਸੱਚ ਮਿਲਿਆ, ਨਹੀਂ ਤੇ ਦੁਨੀਆਂ ਚ ਕੂੜ ਮਿਲਿਆ। ਇੱਥੋਂ ਨਾਮ ਦੀ ਦਾਤ ਮਿਲਣੀ ਹੈ, ਗੁਰੂ ਨਾਮ ਦੀ ਦਾਤ ਦੇ ਕੇ ਨਿਹਾਲ ਕਰ ਦਿੰਦਾ, ਨਹੀਂ ਤੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਾਰਾ ਜਗਤ ਦੁਖੀ ਹੈ। ਜਿਵੇਂ ਸੱਚੇ ਪਾਤਸ਼ਾਹ ਨੇ ਕਿਹਾ ਨਾ, ਹਰ ਕੇ ਨਾਮ ਬਿਨਾ ਦੁੱਖ ਪਾਵੇ, ਭਗਤ ਬਿਨਾ ਸਹਿਸਾ ਨਹੀਂ ਚੁੱਕੇ, ਗੁਰ ਇਹੋ ਭੇਦ ਬਤਾਵੇ। ਇਸੇ ਪ੍ਰਕਾਰ ਇਹ ਤੇ ਗੱਲ ਕਹਿਤੀ ਸਤਿਗੁਰੂ ਜੀ ਨੇ ਨਾਮ ਤੋਂ ਬਿਨਾ ਦੁਖੀ ਹੋਣ ਦੀ। ਹੁਣ ਮਹਾਰਾਜ ਬਾਣੀ 'ਚ ਕਹਿੰਦੇ ਨੇ, ਰੋਗ ਦਾਰੂ ਦੋਵੇਂ ਬੁੱਝੇ ਕਹੀਏ ਵੈਦ ਸੁਜਾਣ। ਰੋਗ ਵੀ ਬੁੱਝ ਲਵੇ ਤੇ ਦਾਰੂ ਵੀ ਬੁੱਝ ਲਵੇ, ਉਹ ਸੁਜਾਣ ਵੈਦ ਹੈ, ਉਹ ਸਿਆਣਾ ਵੈਦ ਹੈ, ਉਹ ਸੁਗੜ ਵੈਦ ਹੈ। ਜਿਹੜਾ ਪਹਿਲਾਂ ਰੋਗ ਬੁੱਝੇ ਵੀ ਇਹਨੂੰ ਰੋਗ ਕੀ ਹੈ, ਦਵਾਈ ਤੇ ਕੋਈ ਵੀ ਚੱਕ ਕੇ ਫੜਾ ਦੇਗਾ, ਗੱਲ ਤੇ ਰੋਗ ਬੁੱਝਣ ਦੀ ਹੈ। ਸਭ ਤੋਂ ਪਹਿਲੀ ਤੇ ਗੱਲ ਜਦੋਂ ਰੋਗ ਬੁੱਝ ਲਿਆ ਫਿਰ ਉਸ ਰੋਗ ਦੀ ਦਾਰੂ ਕੀ ਹੈ। ਹੁਣ ਗੁਰੂ ਸਾਹਿਬ ਜੀ ਨੇ ਰੋਗ ਬੁੱਝ ਲਿਆ ਵੀ ਸੰਸਾਰ, ਗੁਰੂ ਸਾਹਿਬ ਨੂੰ ਤੇ ਪਤਾ ਹੀ ਹੈ, ਜਾਣੀ ਜਾਣ ਸਤਿਗੁਰਾਂ ਨੂੰ, ਸਾਨੂੰ ਦੱਸਦੇ ਨੇ ਰੋਗ ਕੀ ਹੈ ਸੰਸਾਰ ਨੂੰ, ਇਹ ਨਾਮ ਨਾਲੋਂ ਟੁੱਟਿਆ ਹੋਇਆ। ਆਤੁਰ ਨਾਮ ਬਿਨਾ ਸੰਸਾਰ, ਇਹ ਪੰਕਤੀ ਦੀ ਵਿਆਖਿਆ ਆਪਾਂ ਕਰ ਰਹੇ, ਨਾਮ ਦੇ ਨਾਲੋਂ ਟੁੱਟਿਆ ਹੋਇਆ ਹੈ, ਇਹ ਰੋਗ ਹੈ। ਦਾਰੂ ਕੀ ਹੈ, ਦਾਰੂ ਇਹ ਹੈ ਕਿ ਨਾਮ ਦੇ ਨਾਲ ਜੁੜਨ ਕਰਕੇ ਮਨੁੱਖ ਸੁਖੀ ਹੋ ਜਾਂਦਾ ਹੈ। ਸਾਹਿਬ ਕਹਿੰਦੇ

0: ਇਤ ਲਾਗੁ ਬਿਖਿਆ ਛਾਰ
1: ਤ੍ਰਿਪਤ ਨ ਹੋਵਤ ਮਨ ਦੀ ਤ੍ਰਿਸ਼ਨਾ ਨਹੀਂ ਬੁੱਝਦੀ। ਤ੍ਰਿਸ਼ਨਾ ਅੰਦਰ ਬੈਠੀ ਹੈ, ਤ੍ਰਿਪਤੀ ਇਹਦੇ ਪਾਸ ਨਹੀਂ ਹੈ। ਤ੍ਰਿਪਤੀ ਨਾ ਹੋਣ ਕਰਕੇ ਇਹ ਮਨੁੱਖ ਭੁੱਲਿਆ ਫਿਰਦਾ ਹੈ, ਅੰਦਰੋਂ ਤ੍ਰਿਪਤ ਨਹੀਂ ਹੈ। ਜਦ ਤੱਕ ਤ੍ਰਿਪਤ ਨਹੀਂ ਹੈ ਤਦ ਤੱਕ ਭਟਕਣਾ ਨਹੀਂ ਮੁੱਕਦੀ। ਸਾਹਿਬ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕਹਿ ਨਾਮ, ਹਰੀ ਦੇ ਨਾਮ ਵਿੱਚ ਤ੍ਰਿਸ਼ਨਾ ਬੁੱਝ ਸਕਦੀ ਹੈ। ਸਾਹਿਬ ਜੀ ਫੁਰਮਾਨ ਕਰਦੇ ਨੇ ਤ੍ਰਿਪਤ ਨਾ ਹੋਵਤ ਕੂਕਰੀ ਆਸਾ। ਕੂਕਰੀ ਸ਼ਬਦ ਦੇ ਆਪ ਜੀ ਮੈਨੂੰ ਇਜਾਜ਼ਤ ਦੇ ਦਿਓ, ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ। ਕੂਕਰੀ ਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ, ਮੈਂ ਚਾਰ ਟੀਕੇ ਪੜੇ ਕੁੱਤੀ। ਕੂਕਰੀ ਜਿਵੇਂ ਲਾਲਚ ਦੇ ਹੱਡੀ ਦੇ ਲਾਲਚ ਵਿੱਚ ਭੱਜੀ ਫਿਰਦੀ ਹੈ, ਜੀਭ ਦੇ ਲਾਲਚ ਵਿੱਚ ਭੱਜੀ ਫਿਰਦੀ ਹੈ। ਉਹਨੂੰ ਤੇ ਕੇਵਲ ਇੱਕ ਲਾਲਚ ਹੈ ਜੀਭਾਂ ਦਾ, ਉਹ ਭੱਜੀ ਫਿਰਦੀ ਹੈ। ਮਹਾਰਾਜ ਕਹਿੰਦੇ ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਕਿ ਸੱਚੇ ਪਾਤਸ਼ਾਹ ਪਿਆਰ ਨਾਲ ਵੀ ਸਮਝਾਉਂਦੇ ਨੇ, ਜਿੱਥੇ ਲੋੜ ਹੈ ਉੱਥੇ ਸਖਤ ਬਚਨ ਵੀ ਕਰ ਦਿੰਦੇ ਨੇ। ਇਹ ਬਾਣੀ ਸੱਚ ਹੈ, ਇਹ ਬੇਲਿਹਾਜ ਹੈ। ਜੇ ਪਿਆਰ ਬਹੁਤ ਕਰਦੀ ਹੈ ਤੇ ਲਿਹਾਜ ਵੀ ਨਹੀਂ ਕਰਦੀ, ਗੱਲ ਸੱਚ ਕਹਿਣ ਲੱਗਿਆ। ਸਾਹਿਬ ਕਹਿੰਦੇ ਨੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਇਹ ਕੂਕਰੀ ਹੈ, ਇਹ ਇਸ ਦੇ ਵਿੱਚ ਭੱਜਿਆ ਫਿਰਦਾ, ਤ੍ਰਿਸ਼ਨਾ ਦੇ ਵਿੱਚ ਇਹਨੂੰ ਖੁਆਰ ਕਰਦੀ ਹੈ। ਸਾਹਿਬ ਜੀ ਬਾਣੀ ਦੇ ਵਿੱਚ ਬੜੇ ਥਾਵਾਂ ਤੇ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਸਮਝਾਉਂਦੇ ਹਨ ਮਨੁੱਖ ਨੂੰ ਕਿ ਜਿਵੇਂ ਕੂਕਰ ਜਿਹੜਾ ਇਹ ਭੌਂਕਦਾ ਫਿਰਦਾ, ਇਹ ਗਲੀਆਂ ਗਲੀਆਂ ਦੇ ਵਿੱਚ ਤੁਰਿਆ ਫਿਰਦਾ, ਟੁੱਕੜ ਦੀ ਆਸ ਤੇ ਤੁਰਿਆ ਫਿਰਦਾ। ਲਾਲਚੀ ਕੁੱਤੇ ਦੀ ਕਹਾਣੀ ਤੁਸੀਂ ਸਾਰਿਆਂ ਨੇ ਪੜ੍ਹੀ ਸੁਣੀ ਹੈ, ਦੂਸਰੀ ਹੱਡੀ ਨੂੰ ਪਾਉਣ ਦੇ ਲਈ ਪਹਿਲੀ ਵੀ ਗਵਾ ਦਿੰਦਾ। ਮਹਾਰਾਜ ਕਹਿੰਦੇ ਨੇ ਇੱਕ ਭੀ ਨਾ ਦੇ ਦਸ ਭੀ। ਜਦੋਂ ਮਨੁੱਖ ਜਿਹੜਾ ਇਹ ਦਸ ਦੇ ਪਿੱਛੇ ਭੱਜਦਾ, ਇਹ ਵੱਧ ਤੋਂ ਵੱਧ ਚਾਹੁੰਦਾ। ਸਾਹਿਬ ਕਹਿੰਦੇ ਜੇ ਪਹਿਲੀ ਵੀ ਖੋਲੇ ਫੇਰ ਕੀ ਕਰੇਗਾ, ਜੇ ਪਹਿਲੀ ਵੀ ਤੇਰੀ ਤੇਰੇ ਪਾਸ ਨਾ ਰਵੇ, ਉਹ ਵੀ ਤੇ ਦਿੱਤੀ ਦਾਤ ਦਾਤਾਰ ਦੀ ਆ ਨਾ। ਪਰ ਅਸੀਂ ਕੀ ਕਰਦੇ ਹਾਂ, ਦਾਤ ਪਿਆਰੀ ਵਿਸਰਿਆ ਦਾ, ਦਾਤ ਨੂੰ ਤੇ ਜੱਫਾ ਮਾਰ ਲਿਆ ਪਰ ਦਾਤਾਰ ਨੂੰ ਵਿਸਰ ਗਏ। ਇਸੇ ਕਰਕੇ ਆਪ ਜੀ ਦੇਖੋਗੇ ਦੀਵਾਲੀ ਤੇ ਸਾਰੇ ਲਕਸ਼ਮੀ ਜੀ ਦੀ ਪੂਜਾ ਤੇ ਕਰਦੇ, ਪਰ ਨਾਰਾਇਣ ਦੀ ਕੌਣ ਕਰਦਾ? ਕਿਉਂਕਿ ਸਾਨੂੰ ਲਕਸ਼ਮੀ ਜੀ ਪਿਆਰੀ ਹੈ ਨਾ, ਵੀ ਧਨ ਆ ਜੇ ਸਾਡੇ ਪੱਲ, ਸਾਡੇ ਕੋਲ ਦੌਲਤ ਆ ਜੇ, ਪਰ ਨਾਰਾਇਣ ਦੀ ਪੂਜਾ। ਸਾਹਿਬ ਕਹਿੰਦੇ ਭੁੱਲ ਗਿਆ ਇਹ ਲਾਲਚ ਵਿੱਚ ਪੈ ਗਿਆ। ਇਹ ਨਹੀਂ ਕਿ ਮਨੁੱਖ ਨੂੰ ਧਨ ਨਹੀਂ ਚਾਹੀਦਾ, ਦੌਲਤ ਨਹੀਂ ਚਾਹੀਦੀ। ਅੱਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਾਹਿਬ ਵਿਖੇ ਲੰਗਰ ਚੱਲ ਰਹੇ ਨੇ, ਇੰਨੇ ਸੋਹਣੇ ਸਤਿਗੁਰਾਂ ਦੇ ਮਹਿਲ ਸਜੇ ਨੇ, ਇਹ ਸਾਰਾ ਪ੍ਰਬੰਧ ਚੱਲ ਰਿਹਾ। ਇਹ ਧਨ ਤੋਂ ਬਿਨਾਂ ਤੇ ਨਹੀਂ ਨਾ ਚੱਲ ਸਕਦਾ, ਇੱਥੇ ਧਨ ਲੱਗਿਆ ਸਾਰਥਕ ਹੁੰਦਾ। ਪਰ ਮਹਾਰਾਜ ਕਹਿੰਦੇ ਦਾਤ ਜਿਹੜੀ ਹੈ ਉਹਦਾ ਆਨੰਦ ਮਾਨਣਾ ਤੇ ਚਿੱਤ ਦਾਤਾਰ ਦੇ ਨਾਲ ਰੱਖਣਾ। ਜਿਵੇਂ ਬੇੜੀ ਪਾਣੀ ਦੇ ਵਿੱਚ ਚੱਲਦੀ ਹੈ, ਪਾਣੀ ਤੋਂ ਬਾਹਰ ਬੇੜੀ ਦਾ ਕੋਈ ਮਤਲਬ ਨਹੀਂ, ਇਸੇ ਪ੍ਰਕਾਰ ਇਸ ਸੰਸਾਰ ਦੇ ਵਿੱਚ ਇਹਨਾਂ ਦਾਤਾਂ ਨੂੰ ਭੋਗਦੇ ਹੋਏ ਆਪਾਂ ਚੱਲਣਾ, ਇਹਨਾਂ ਨੂੰ ਛੱਡ ਨਹੀਂ ਸਕਦੇ। ਪਰ ਇਹ ਜਿਹੜਾ ਪਾਣੀ ਹੈ ਇਹ ਬੇੜੀ ਤੋਂ ਬਾਹਰ ਬਾਹਰ ਰਹਿਣਾ ਚਾਹੀਦਾ। ਜਦੋਂ ਪਾਣੀ ਬੇੜੀ ਦੇ ਅੰਦਰ ਆ ਜਾਏ, ਬੇੜੀ ਹੋਵੇ ਜਹਾਜ਼ ਹੋਵੇ, ਡੁੱਬ ਜਾਂਦੇ ਨੇ। ਇਸੇ ਪ੍ਰਕਾਰ ਨਾਲ ਮਨੁੱਖ ਕੋਲੇ ਸੋਹਣੀ ਕਾਰ ਸੋਹਣੀ ਕੋਠੀ ਭਾਵੇਂ ਹੋਵੇ, ਪਰ ਉਹ ਇਹਦੀ ਸੁਰਤ ਦੇ ਵਿੱਚ ਘਰ ਨਾ ਕਰਕੇ ਬੈਠੇ। ਇਹਦੀ ਸੁਰਤ ਵਿੱਚ ਇੱਕੋ ਹੀ ਚੀਜ਼ ਹੋਵੇ, ਉਸ ਅਕਾਲ ਪੁਰਖ ਦਾ ਨਾਮ। ਇਹਦੀ ਸੁਰਤ ਵਿੱਚ ਵਾਹਿਗੁਰੂ ਹੋਵੇ, ਇਹਦੀ ਸੁਰਤ ਵਿੱਚ ਸਤਨਾਮ ਹੋਵੇ, ਇਹਦੀ ਸੁਰਤ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਹੋਵੇ, ਇਹਦੀ ਸੁਰਤ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਵੇ, ਇਹਦੀ ਸੁਰਤ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੋਵੇ, ਇਹਦੀ ਸੁਰਤ ਵਿੱਚ ਗੁਰਬਾਣੀ ਹੋਵੇ। ਇਹ ਗੁਰਬਾਣੀ ਤੋਂ ਬਿਨਾਂ ਕਿਤੇ ਹੋਰ ਨਾ ਜਾਵੇ। ਜਿਸ ਵਕਤ ਇਹਦੀ ਸੁਰਤ ਇੱਥੇ ਜੁੜੀ ਹੈ ਤੇ ਇਹ ਸਤਿਗੁਰ ਦੇ ਨਾਲ ਜੁੜਿਆ ਹੋਇਆ, ਨਹੀਂ ਤੇ ਮਹਾਰਾਜ ਕਹਿੰਦੇ ਨੇ ਕੂਕਰੀ ਆਸਾ ਦੇ ਵਿੱਚ ਪੈ ਕੇ ਇਹ ਭੁੱਲਿਆ ਹੋਇਆ। ਇਹ ਕੂਕਰੀ ਆਸਾ ਜਿਹੜੀ ਹੈ ਬਿਖਿਆ ਸ਼ਾਰ, ਇਹ ਸਵਾਹ ਵਰਗੀ, ਸਵਾਹ ਰੂਪੀ ਜਿਹੜੀ ਮਾਇਆ, ਜਿਵੇਂ ਆਪ ਜੀ ਨਾਲ ਪਹਿਲਾਂ ਮੈਂ ਬਚਨ ਕੀਤਾ ਸੀ, ਇਹ ਸਵਾਹ ਰੂਪੀ ਮਾਇਆ ਇਸ ਨੂੰ ਫਿਰ ਖੁਆਰ

ਮਹਾਰਾਜ ਜੀ ਜੀਵ ਦੀ ਹਾਲਤ ਬਿਆਨ ਕਰਦੇ ਨੇ, ਧਿਆਨ ਨਾਲ ਸਰਵਣ ਕਰਿਓ। ਮਹਾਰਾਜ ਕਹਿੰਦੇ ਭੁੱਲਿਆ ਤੇ ਹੋਇਆ ਹੈ, ਹੁਣ ਸੱਚੇ ਪਾਤਸ਼ਾਹ ਅੱਗੇ ਤਰਲਾ ਪਾਉਂਦੇ, ਮਨੁੱਖ ਨੂੰ ਸਮਝਾਉਂਦੇ ਨੇ। ਕਹਿੰਦੇ ਪਾਤਸ਼ਾਹ ਇਹ ਭੁੱਲਿਆ ਤੇ ਹੋਇਆ ਹੈ, ਪਰ ਇਹਦੇ ਭੁੱਲਣ ਵਿੱਚ ਵੀ ਇਹਦਾ ਆਪਦਾ ਕੁਝ ਨਹੀਂ। ਦੇਖੋ ਸਾਡੀ ਔਕਾਤ ਕਿੰਨੀ ਕੁ ਹੈ ਆਮ ਮਨੁੱਖ ਦੀ, ਇਹਦੀ ਭੁੱਲਣਾ ਵੀ ਪਰਮੇਸ਼ਰ ਤੋਂ ਬਿਨਾਂ ਨਹੀਂ ਜੇ ਹੋ ਸਕਦੀ। ਜੇ ਉਹਨੇ ਇਹਨੂੰ ਕੁਝ ਦਿੱਤਾ, ਇਹਨੂੰ ਕੋਈ ਸਮਰੱਥਾ ਦਿੱਤੀ ਹੈ, ਭੁੱਲਣਾ ਵੀ ਤਾਂ ਹੀ ਕਰ ਸਕਦਾ, ਇਹਦੀ ਭੁੱਲਣਾ ਵੀ ਸਮਰੱਥਾ ਤੋਂ ਬਿਨਾਂ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਇਹਨੂੰ ਪਰਮੇਸ਼ਰ ਨੇ ਆਪ ਇੱਕ ਠੱਗ ਬੂਟੀ ਦਿੱਤੀ, ਠਗੌਰੀ। ਆਪ ਠਗੌਰੀ ਦਾ ਬਹੁਤ ਥਾਈਂ ਠਗੌਰੀ ਸ਼ਬਦ ਗੁਰਬਾਣੀ 'ਚ ਆਉਂਦਾ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਨੇ ਇਹਨੂੰ ਖੁਦ ਠੱਗ ਬੂਟੀ ਦਿੱਤੀ ਹੈ। ਆਪ ਜੀ ਨਾ ਬਾਣੀ 'ਚ ਇੱਕ ਵਚਨ ਪੜ੍ਹੋਗੇ ਸ਼੍ਰੀ ਰਾਗ ਦੇ ਅੰਦਰ, ਮਹਾਰਾਜ ਕਹਿੰਦੇ ਅਮਲ ਗਲੋਲਾ ਕੂੜਕਾ ਦਿੱਤਾ ਦੇਵਣਹਾਰ। ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਰਚੀ, ਜਿਹਨੇ ਇਹ ਤਨ ਦਿੱਤਾ, ਜਿਹਨੇ ਇਹ ਮਨ ਦਿੱਤਾ, ਇਹ ਸਾਰਾ ਕੁਝ ਉਸੇ ਦਾ ਹੀ ਦਿੱਤਾ ਹੋਇਆ। ਇਹ ਮਾਇਆ ਦਾ ਪ੍ਰਭਾਵ ਵੀ ਉਸੇ ਨੇ ਪਾਇਆ ਹੈ, ਤਾਂ ਕਿ ਜੀਵ ਜਿਹੜੇ ਨੇ ਇਸ ਸੰਸਾਰ ਦੀ ਕਾਰ ਵਿਹਾਰ ਵਿੱਚ ਲੱਗੇ ਰਹਿਣ। ਜੇਕਰ ਇਹ ਜੀਵ ਸੰਸਾਰ ਦੀ ਕਾਰ ਵਿਹਾਰ ਤੋਂ ਨਿਰਲੇਪ ਹੋ ਜਾਏ, ਫਿਰ ਇਹ ਆਪਣੇ ਆਪ ਤੋਂ ਵੀ ਨਿਰਲੇਪ ਹੋ ਜਾਂਦਾ, ਦੇਹੀ ਤੋਂ ਵੀ। ਫਿਰ ਇਹਨੂੰ ਕੇਵਲ ਅਤੇ ਕੇਵਲ ਨਿਰੰਕਾਰ ਦੀ ਸੁੱਧ ਰਹਿੰਦੀ ਹੈ। ਸੰਸਾਰ ਦੇ ਵਿੱਚ ਵਿਚਰਨ ਦੇ ਲਈ ਸੰਸਾਰਿਕ ਬੰਧਨ ਜ਼ਰੂਰੀ ਨੇ, ਇਸ ਕਰਕੇ ਉਹ ਜਿਹੜੇ ਸੱਚੇ ਪਾਤਸ਼ਾਹ ਨੇ ਬੰਧਨ ਬਣਾਏ ਨੇ, ਉਹਨਾਂ ਬੰਧਨਾਂ ਨੂੰ ਨਿਭਾਉਣ ਲਈ ਇਹ ਸਤਿਗੁਰ ਨੇ ਇਹ ਠਗੌਰੀ ਠੱਗ ਬੂਟੀ ਵੀ ਆਪ ਦਿੱਤੀ ਹੈ। ਜੇ ਇਹ ਠੱਗ ਬੂਟੀ ਨਾ ਦਿੱਤੀ ਹੋਵੇ ਤਾਂ ਮਨੁੱਖ ਪੁੱਤਰ ਮੋਹ ਦੇ ਵਿੱਚ ਨਹੀਂ ਫਸਦਾ। ਜੇ ਠੱਗ ਬੂਟੀ ਨਾ ਦਿੱਤੀ ਹੋਵੇ ਤਾਂ ਕੌਣ ਬੱਚਿਆਂ ਦੀ ਪਾਲਣਾ ਕਰੇਗਾ? ਬੱਚਿਆਂ ਦੀ ਪ੍ਰਤਪਾਲਣਾ ਮਨੁੱਖ ਇਸ ਲਈ ਕਰਦਾ ਕਿ ਉਹ ਬੁਢਾਪੇ ਦੇ ਵਿੱਚ ਮੇਰਾ ਸਹਾਰਾ ਬਣ, ਪਰ ਬਣਨਾ ਹੈ ਕਿ ਨਹੀਂ ਬਣਨਾ ਇਹ ਸਾਨੂੰ ਨਹੀਂ ਪਤਾ। ਪਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਮੈਂ ਇੱਕ ਬਚਨ ਜ਼ਰੂਰ ਹਰ ਸਟੇਜ 'ਤੇ ਕਰਦਾ ਹੁੰਦਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਲਾਈਏ ਤਾਂ ਉਹਦਾ ਇੱਕੋ ਇੱਕ ਤਰੀਕਾ, ਸਾਡੇ ਵਿੱਚ ਕੋਈ ਪਾਇਆ ਨਹੀਂ, ਮੇਰੀ ਕੋਈ ਔਕਾਤ ਨਹੀਂ ਕਿ ਮੈਂ ਆਪਣੇ ਬੱਚਿਆਂ ਨੂੰ ਸੱਚ ਦੀ ਸੇਧ ਦੇ ਸਕਾਂ। ਇਸ ਸੱਚ ਦੀ ਸੇਧ ਜੇ ਕਿਸੇ ਦੇਣੀ ਹੈ ਤਾਂ ਉਹ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਦੇਣੀ। ਇਸ ਸਥਾਨ 'ਤੇ ਸੇਵਾਵਾਂ ਨਿਭਾ ਰਹੇ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਜਥੇਦਾਰ ਬਾਬਾ ਰਾਮ ਸਿੰਘ ਜੀ। ਮੈਨੂੰ ਬਾਬਾ ਜੀ ਦੇ ਵਿਦਿਆਲੇ ਦੇ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਨਿੱਕੇ ਨਿੱਕੇ ਬੱਚੇ ਆਪਣੇ ਸਿਰਾਂ 'ਤੇ ਦਸਤਾਰਾਂ ਬੰਨ੍ਹ ਕੇ, ਦਸਤਾਰਾਂ ਸਜਾ ਕੇ ਉੱਥੇ ਬਾਣੀ ਦਾ ਅਧਿਐਨ ਕਰ ਰਹੇ ਨੇ। ਮਾਹੌਲ ਹੀ ਹੋਰ ਸੀ, ਜਿੱਥੇ ਬਾਣੀ ਦਾ ਵਾਸ ਹੈ ਨਾ ਉਸ ਘਰ ਦਾ ਮਾਹੌਲ ਹੀ ਹੋਰ ਹੋ ਜਾਂਦਾ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਬਾਰੇ। ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਜਿੱਥੇ ਜਾਇ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜੇ। ਜੇ ਸੱਚ ਜਾਣਿਓ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਜੇ ਉੱਥੇ ਲੋਕ ਸਿਰ ਝੁਕਾ ਝੁਕਾ ਕੇ ਮੱਥੇ ਟੇਕਦੇ ਨੇ। ਗੁਰਮੁਖਾ ਜਿਸ ਦਿਨ ਤੇਰੇ ਹਿਰਦੇ ਦੇ ਵਿੱਚ ਸਤਿਗੁਰਾਂ ਦਾ ਵਾਸ ਹੋ ਗਿਆ, ਤੇਰੇ ਹਿਰਦੇ ਵਿੱਚ ਬਾਣੀ ਦਾ ਵਾਸ ਹੋ ਗਿਆ, ਤੇਰਾ ਹਿਰਦਾ ਵੀ ਮੰਦਰ ਬਣ ਜਾਣਾ। ਆਖੋ ਸਤਨਾਮ, ਹਿਰਦਾ ਮੰਦਰ ਬਣ ਜਾਣਾ। ਮਹਾਰਾਜ ਕਹਿੰਦੇ ਹਰ ਮੰਦਰ ਇਹ ਸਰੀਰ ਹੈ, ਹਰ ਵਸੇ ਜਿਸਮਾਂ ਤੇ, ਇੱਥੋਂ ਦੂਰ ਥੋੜ੍ਹੀ ਹੈ। ਬਾਬਾ ਰਵਿਦਾਸ ਜੀ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਏ। ਰੱਬ ਤੇ ਤੇਰੇ ਹੱਥ ਨਾਲੋਂ ਨੇੜੇ ਹੈ। ਆ ਠੱਗ ਬੂਟੀ ਕਰਕੇ ਆਪਣੇ ਕਰਮਾਂ ਕਰਕੇ ਆਤੁਰ ਹੋਇਆ, ਦੁੱਖ ਤੂੰ ਪਾ ਰਿਹਾ, ਇਹਦੇ 'ਚ ਪਰਮੇਸ਼ਰ ਦਾ ਕੋਈ ਕਸੂਰ ਨਹੀਂ। ਦੁਨੀਆਂ ਦੇ ਵਿੱਚ ਕਈ ਵਾਰੀ ਸੰਗਤਾਂ ਪੁੱਛਦੀਆਂ, ਬਾਬਾ ਜੀ ਵੀਰ ਪੁੱਛ ਲੈਂਦੇ ਨੇ, ਭੈਣਾਂ ਪੁੱਛ ਲੈਂਦੀਆਂ ਨੇ, ਇਹ ਦੁੱਖ ਜਿਹੜਾ ਆਇਆ ਇਹ ਸਾਨੂੰ ਹੀ ਕਿਉਂ ਆਇਆ? ਦਰਅਸਲ ਪਰਮੇਸ਼ਰ ਵਾਹਿਗੁਰੂ ਜੀ ਨੇ ਤੇ ਇੱਕੋ ਜਿਹੀ ਸਾਰਿਆਂ ਨੂੰ ਬਣਾਇਆ। ਮਹਾਰਾਜ ਨੇ ਬਾਣੀ 'ਚ ਸਮਝਾ ਦਿੱਤਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਅਸੀਂ ਉਸ ਦੁੱਖ ਤੋਂ ਦੁਖੀ ਹੋਣਾ ਹੈ ਕਿ ਅਕਾਲ ਪੁਰਖ ਦਾ ਨਾਮ ਸਿਮਰਨ ਮਿਲ ਗਿਆ, ਭਜਨ ਮਿਲ ਗਿਆ, ਬੰਦਗੀ ਮਿਲ ਗਈ, ਬਾਣੀ ਮਿਲ ਗਈ, ਉਹਦਾ ਆਨੰਦ ਮਾਨਣਾ ਹੈ। ਗੁਰੂ ਦੀ ਗੋਦ ਮਿਲ ਗਈ, ਉਹਦਾ ਆਨੰਦ ਮਾਨਣਾ ਹੈ। ਆਪ ਜੀ ਨੂੰ ਗਿਆਤ ਹੋਏਗਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਿੰਜਰੇ ਦੇ ਵਿੱਚ ਕੈਦ ਨੇ, ਉਹਦੇ ਆਸੇ ਪਾਸੇ ਸੂਲਾਂ ਲੱਗੀਆਂ ਨੇ,
ਤੇ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ। ਉੱਧਰ ਭਾਈ ਮਤੀ ਦਾਸ ਜੀ ਦੇ, ਭਾਈ ਸਤੀ ਦਾਸ ਜੀ ਦੇ, ਭਾਈ ਦਿਆਲਾ ਜੀ ਦੇ ਸ਼ਹਾਦਤ ਦੇ ਫੁਰਮਾਨ ਹੋ ਗਏ। ਜਦੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨਾ ਸੀ ਨਾ, ਤੇ ਜਲਾਦ ਆਰਾ ਤਿੱਖਾ ਕਰਦਾ ਹੋਇਆ ਦ੍ਰਿਸ਼ਟਾਂਤ ਹੈ, ਭਾਈ ਸਾਹਿਬ ਵੱਲ ਵੇਖ ਕੇ ਹੱਸ ਰਿਹਾ, ਮੁਸਕਰਾ ਰਿਹਾ। ਮਤੀ ਦਾਸ ਜੀ ਕਹਿਣ ਲੱਗੇ, ਕੀ ਗੱਲ ਹੈ? ਆਖਣ ਲੱਗਾ, ਆਰਾ ਤਿੱਖਾ ਹੋ ਰਿਹਾ, ਹੁਣੇ ਤੇਰੇ ਸਿਰ ਤੇ ਚੱਲਣਾ। ਅਸਲ ਚ ਉਹਨਾਂ ਦਾ ਮਨੋਰਥ ਇਹ ਸੀ, ਆਰਾ ਸਾਹਮਣੇ ਤਿੱਖਾ ਕਰਾਂਗੇ, ਵੇਖ ਕੇ ਡਰ ਜਾਣਗੇ, ਕਹਿ ਦੇਣਗੇ ਮਹਾਰਾਜ ਤੁਹਾਡੀ ਈਨ ਕਬੂਲ ਹੈ। ਪਰ ਹੁਣ ਜਿਹਨੇ ਗੁਰੂ ਪਾਤਸ਼ਾਹ ਦੇ ਸੰਗ ਦਾ ਆਨੰਦ ਮਾਣਿਆ ਹੋਵੇ, ਜਿਹਨੇ ਗੁਰੂ ਦਾ ਦਰਸ਼ਨ ਕੀਤਾ ਹੋਵੇ, ਮੈਂ ਥੋੜ੍ਹਾ ਜਿਹਾ ਵਿਰਾਮ ਦੇ ਕੇ ਇੱਕ ਗੱਲ ਸੰਗਤ ਜੀ ਕਰਾਂਗਾ। ਗੁਰੂ ਦਾ ਦਰਸ਼ਨ ਕਰਨ ਵਿੱਚ ਵੀ ਫਰਕ ਹੈ। ਇੱਕ ਦਰਸ਼ਨ ਗੁਰੂ ਦੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੇ ਕੀਤੇ, ਇੱਕ ਦਰਸ਼ਨ ਗੁਰੂ ਨੇ ਗੁਰੂ ਜੀ ਦੇ ਉਹਨਾਂ ਜਲਾਦਾਂ ਨੇ ਕੀਤੇ ਜਿਹੜੇ ਆਰਾ ਤਿੱਖਾ ਕਰ ਰਹੇ ਨੇ। ਪਰ ਉਹਨਾਂ ਜਲਾਦਾਂ ਦੇ ਕੋਈ ਪ੍ਰਾਪਤੀ ਨਹੀਂ, ਉਹਨਾਂ ਦੇ ਸਿਰ 'ਚ ਸਵਾ ਹੀ ਭਾਈ ਜਮਾਨੇ ਨੇ। ਪਰ ਭਾਈ ਮਤੀ ਦਾਸ ਜੀ ਨੂੰ ਅੱਜ ਤੱਕ ਦੁਨੀਆ ਸੀਸ ਨਵਾ ਕੇ ਸਲਾਮਾਂ ਕਰਦੀ ਹੈ, ਕਿਉਂਕਿ ਉਹਨਾਂ ਨੇ ਸੱਚ ਵਿੱਚ ਗੁਰੂ ਦੇ ਦਰਸ਼ਨ ਕੀਤੇ। ਜਦੋਂ ਅਸੀਂ ਸੱਚ ਵਿੱਚ ਗੁਰੂ ਦੇ ਦਰਸ਼ਨ ਕਰਾਂਗੇ ਨਾ, ਸੱਚ ਵਿੱਚ ਗੁਰਬਾਣੀ ਨਾਲ ਜੁੜਾਂਗੇ, ਜੀਵਨ ਬਦਲ ਜਾਏਗਾ। ਆਰਾ ਤਿੱਖਾ ਕਰ ਰਿਹਾ ਜਲਾਦ, ਮਤੀ ਦਾਸ ਨੂੰ ਕਹਿਣ ਲੱਗਾ, ਵੇਖਿਆ ਆਰਾ ਤਿੱਖਾ ਹੁੰਦਾ? ਭਾਈ ਸਾਹਿਬ ਜੀ ਕਹਿਣ ਲੱਗੇ, ਤੁਸੀਂ ਆਪਣਾ ਆਰਾ ਤਿੱਖਾ ਕਰੋ, ਮੈਂ ਆਪਣਾ ਮਨ ਤਿੱਖਾ ਕਰਦਾ ਹਾਂ। ਤੇ ਮਨ ਤਿੱਖਾ ਕਰਨ ਲਈ ਉਹ ਕਹਿਣ ਲੱਗੇ, ਮੈਂ ਤੇ ਆਪਣਾ ਜਿਹੜਾ ਆਰਾ ਹੈ ਇਹ ਟਕੋਰੇ ਨਾਲ, ਰੇਤੀ ਨਾਲ, ਸੱਥਰੀ ਨਾਲ ਤਿੱਖਾ ਕਰ ਲਵਾਂਗਾ, ਤੂੰ ਆਪਣਾ ਮਨ ਕਿਹਦੇ ਨਾਲ ਤਿੱਖਾ ਕਰੇਗਾ? ਆਖਣ ਲੱਗੇ, ਤੇਰੀਆਂ ਇਹਨਾਂ ਟਕੋਰੇ ਰੇਤਿਆਂ ਸੱਥਰੀਆਂ ਤੋਂ ਕਿਤੇ ਉੱਪਰ ਮੇਰੇ ਕੋਲ ਗੁਰੂ ਨਾਨਕ ਦੀ ਬਾਣੀ ਸ਼੍ਰੀ ਜਪ ਜੀ ਸਾਹਿਬ ਹੈ, ਮੈਂ ਆਪਣਾ ਮਨ ਇਹਦੇ ਨਾਲ ਤਿੱਖਾ ਕਰਾਂਗਾ। ਸੱਚ ਜਾਣਿਓ, ਜਿਹੜਾ ਮਨੁੱਖ ਮਹਾਰਾਜ ਨਾਲ ਸੁਰਤ ਜੋੜ ਕੇ ਹਰ ਰੋਜ਼ ਨਿਤਨੇਮ ਕਰਦਾ ਹੈ, ਉਹਦਾ ਮਨ ਇੰਨਾ ਤਿੱਖਾ ਹੋ ਜਾਂਦਾ ਹੈ, ਫਿਰ ਉਹਨੂੰ ਕੋਈ ਡਰਾ ਨਹੀਂ ਸਕਦਾ, ਕਿਉਂਕਿ ਮਹਾਰਾਜ ਕਹਿੰਦੇ, ਨਿਰਭਉ ਜਪੈ ਸਗਲ ਭਉ ਮਿਟੈ। ਆਪਣਾ ਸ਼ੁਰੂ ਦੇ ਵਿੱਚ ਹੀ ਸਤਿਗੁਰੂ ਜੀ ਨੇ ਦੱਸ ਦਿੱਤਾ, ਨਿਰਭਉ ਨਿਰਵੈ। ਉਹ ਮਨੁੱਖ ਨਿਰਭਉ ਨਾਲ ਜੁੜ ਕੇ ਵੀ ਨਿਰਭਉ ਹੋ ਜਾਂਦਾ ਹੈ, ਜਿਹੜਾ ਸਤਿਗੁਰੂ ਜੀ ਦੇ ਸ਼ਬਦ ਨਾਲ ਸੁਰਤ ਜੋੜਦਾ। ਹੁਣ ਭਾਈ ਮਤੀ ਦਾਸ ਜੀ ਦੀ ਸੁਰਤ ਜੁੜੀ ਹੋਈ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ, ਤੇਰੀ ਆਖਰੀ ਇੱਛਾ ਕੀ ਹੈ? ਦੇਖੋ ਸਿੱਖ ਦੀ ਆਖਰੀ ਇੱਛਾ, ਕਹਿਣ ਲੱਗੇ, ਜਦੋਂ ਮੇਰੇ ਸੀਸ ਤੇ ਆਰਾ ਚੱਲੇ, ਮੇਰਾ ਮੁੱਖ ਮੇਰੇ ਗੁਰੂ ਦੇ ਵੱਲ ਹੋਣਾ ਚਾਹੀਦਾ। ਗੁਰਸਿੱਖ ਗੁਰੂ ਤੋਂ ਇਹੀ ਮੰਗਦਾ ਕਿ ਸੱਚੇ ਪਾਤਸ਼ਾਹ ਤੂੰ ਕਦੇ ਵਿਸਰ ਨਾ ਜਾ, ਵਿਸਰ ਨਾ।

ਜੁੜਿਆ ਰਹਿੰਦਾ ਉਹਨੂੰ ਫਿਰ ਇਹ ਠੱਗ ਬੂਟੀ ਅਸਰ ਨਹੀਂ ਕਰਦੀ, ਇਹ ਕੂੜ ਜਿਹੜਾ ਇਹ ਅਮਲ ਅਸਰ ਨਹੀਂ ਕਰਦਾ। ਨਹੀਂ ਤੇ ਜੀਵਾਂ ਦੀ ਪਾਇਆ ਨਹੀਂ, ਜੀਵਾਂ ਦੀ ਔਕਾਤ ਨਹੀਂ ਕਿ ਇਸ ਠੱਗ ਬੂਟੀ ਤੋਂ ਬਾਹਰ ਨਿਕਲ ਜਾਣ। ਗੁਰੂ ਦਾ ਸਿੱਖ ਹਰ ਸਮੇਂ ਭਾਵੇਂ ਦੁੱਖ ਹੋਵੇ, ਸੁੱਖ ਹੋਵੇ, ਮੁਸ਼ਕਲ ਹੋਵੇ, ਉਹ ਗੁਰੂ ਜੀ ਦੇ ਵੱਲ ਹੀ ਆਪਣਾ ਮੁੱਖ ਲੋਚਦਾ ਹੈ, ਗੁਰੂ ਦੀ ਬਾਣੀ ਨੂੰ ਹੀ ਲੋਚਦਾ ਹੈ। ਮਹਾਰਾਜ ਕਹਿੰਦੇ ਭਾਵੇਂ ਇਸ ਸੰਸਾਰ ਨੂੰ ਠਗੌਰੀ ਠੱਗ ਬੂਟੀ ਦੇ ਕੇ ਇੱਤ ਠਗੌਰੀ ਇਹ ਠਗੌਰੀ ਆਪ ਭੁਲਾਇਓ ਜਨਮਤ ਬਾਰੋ ਬਾਰ ਪਾਏ ਠਗੌਰੀ। ਠਗੌਰੀ ਪਾ ਕੇ ਠੱਗ ਬੂਟੀ ਦੇ ਕੇ ਮਹਾਰਾਜ ਨੇ ਆਪ ਇਸ ਨੂੰ ਭੁਲਾ ਦਿੱਤਾ ਹੈ ਤੇ ਇਹ ਵਾਰ ਵਾਰ ਫਿਰ ਕੀ ਹੋਇਆ, ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਹੈ, ਜਨਮ ਮਰਨ ਦੇ ਵਿੱਚ ਪੈ ਕੇ ਖਵਾਰ ਹੋ ਰਿਹਾ। ਕਬਹੂੰ ਜੀੜਾ ਊਬ ਚੜਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਲੇ ਚਾਰੇ ਕੁੰਡਾਂ ਪਾਲੇ। ਇਹ ਮਰਨ ਤੋਂ ਬਾਅਦ ਤੇ ਜੂਨਾਂ ਦਾ ਚੱਕਰ ਹੈ ਵੱਖਰਾ, ਪਰ ਇਹ ਜਿਉਂਦੇ ਜੀ ਵੀ ਮਨੁੱਖਾਂ ਵਾਲੀ ਜੂਨੀ ਨਹੀਂ ਹੰਢਾ ਰਿਹਾ ਜੋ ਪਹਿਲਾਂ ਜਿਵੇਂ ਮਹਾਰਾਜ ਨੇ ਕੂਕਰੀ ਆਸਾ ਦੀ ਗੱਲ ਕੀਤੀ। ਉਹ ਮਨੁੱਖ ਜੇ ਮਨੁੱਖਾ ਜੀਵਨ ਮਿਲਿਆ ਤੇ ਕੰਮ ਮਨੁੱਖਾਂ ਵਾਲੇ ਕਰ, ਤੇਰੇ ਕੰਮ ਮਨੁੱਖਾਂ ਵਾਲੇ ਹੋਣਗੇ। ਇਹ ਗੁਰੂ ਕੋਲੋਂ ਆ ਕੇ ਸਿੱਖਿਆ ਲੈ। ਜਦੋਂ ਗੁਰੂ ਅੱਗੇ ਮੱਥਾ ਟੇਕਦਾ, ਸਤਿਗੁਰ ਅੱਗੇ ਅਰਦਾਸ ਕਰਿਆ ਕਰ, ਮਹਾਰਾਜ ਮੇਰੀ ਮੱਤ ਜਿਹੜੀ ਹੈ ਉਹ ਇਸ ਸਿਰ ਚੋਂ ਕੱਢ ਕੇ ਪਾਸੇ ਸੁੱਟ ਦੇ, ਇਹਦੇ ਵਿੱਚ ਤੇਰੀ ਗੁਰਮੱਤ ਧਾਰਨ ਹੋ ਜਾਏ, ਇਹ ਮੇਰੇ ਅੱਗੇ ਤੇਰੀ ਬੇਨਤੀ ਹੈ, ਇਹ 'ਚ ਆਪਣੀ ਮੱਤ ਪਾ ਦੇ। ਸੋ ਮਹਾਰਾਜ ਅੱਗੇ ਬੇਨਤੀ ਕਰਨੀ ਹੈ। ਇਸ ਪੰਕਤੀ 'ਚ ਸਤਿਗੁਰੂ ਜੀ ਇਹ ਕਹਿੰਦੇ ਨੇ ਜਿਹੜਾ ਭੁੱਲਿਆ ਹੋਇਆ ਹੈ ਜਨਮ ਤੋਂ ਵਾਰੋ ਵਾਰ ਵਾਰੋ ਵਾਰ ਉਹ ਜਨਮ ਮਰਨ ਦੇ

ਜਿਸ ਮਨੁੱਖ ਨੇ ਨਿਮਖ ਨਿਮਖ ਪਤਾ ਕਿੰਨਾ ਕੁ ਹੁੰਦਾ, ਜਿੰਨੇ ਚਿਰ ਵਿੱਚ ਅੱਖ ਬੰਦ ਹੋ ਕੇ ਖੁੱਲ੍ਹ ਜਾਂਦੀ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਆਪਾਂ ਜਦੋਂ ਹੁਣ ਆਪਣਾ ਧਿਆਨ ਜਾਣਾ ਨਾ ਆਪਣੀਆਂ ਅੱਖਾਂ 'ਤੇ, ਹੁਣ ਪਤਾ ਲੱਗਣਾ, ਉਂਝ ਸਾਨੂੰ ਧਿਆਨ ਵੀ ਨਹੀਂ ਹੁੰਦਾ ਕਦੋਂ ਅੱਖ ਬੰਦ ਹੋਈ ਅਤੇ ਖੁੱਲ੍ਹ ਗਈ। ਇੱਕ ਫੋਰ, ਅੱਖ ਦੇ ਇੱਕ ਫੋਰ ਨੂੰ ਨਿਮਖ ਕਿਹਾ ਜਾਂਦਾ। ਸੋਲਾ ਸਾਹਿਬ 'ਚ ਆਪ ਜੀ ਪੜ੍ਹਦੇ, ਵਿਸੋਏ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ। ਇਹਦਾ ਜਿਹੜਾ ਬੇਸ ਹੈ ਉਹ ਇਹ ਨਿਮਖ ਹੈ, ਨਿਮਖ ਤੋਂ ਹੀ ਅੱਗੇ ਸਾਰਾ ਸ਼ੁਰੂ ਹੁੰਦਾ। ਆਪਣੇ ਕੋਲ ਸਮਾਂ ਨਹੀਂ ਇਸ ਨਿਮਖ 'ਤੇ ਬਹੁਤੀ ਵਿਚਾਰ ਕਰਨ ਦਾ, ਸੋ ਆਪਾਂ ਗੁਰਬਾਣੀ ਦੇ ਪੰਕਤੀਆਂ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ ਉਹਦੇ 'ਤੇ ਹੀ ਕੇਂਦਰਿਤ ਰਹਿ ਕੇ ਚਰਚਾ ਕਰਨ ਦਾ ਯਤਨ ਕਰਨਾ। ਵੈਸੇ ਮੈਂ ਕਹਾਉਣਾ ਕਰਵਾਉਣੀ ਸਤਿਗੁਰ ਨੇ ਹੈ। ਸੋ ਸਾਹਿਬ ਜੀ ਕਹਿੰਦੇ ਨੇ, ਇੱਕ ਨਿਮਖ ਵੀ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ। ਇੱਕ ਨਿਮਖ ਵੀ ਅੱਖ ਦੇ ਚਮਕਣ ਜਿੰਨਾ ਵੀ ਇਹਨੇ ਹਰੀ ਦਾ ਸਿਮਰਨ ਨਹੀਂ ਕੀਤਾ, ਇਹਨੇ ਹਰੀ ਦੇ ਨਾਮ ਨਾਲ ਸੁਰਤ ਨਹੀਂ ਜੋੜੀ। ਇੱਕ ਨਿਮਖ ਵੀ, ਤੇ ਇਸ ਕਰਕੇ ਇਹਨੂੰ ਜਮ ਕੰਕਰ, ਜਮ ਕੰਕਰ ਕਹਿੰਦੇ ਨੇ ਜਮ ਦਾ ਸੇਵਕ, ਇਹਨੂੰ ਜਮ ਦੇ ਸੇਵਕ ਖੁਆਰ ਕਰਦੇ ਨੇ। ਜੇ ਕਿਤੇ ਸਿਮਰਨ ਨਾਲ ਜੁੜ ਜਾਂਦਾ ਜਮ ਦੇ ਸੇਵਕ ਇਹਨੂੰ ਖੁਆਰ ਨਹੀਂ ਕਰ ਸਕਦੇ, ਕਿਉਂਕਿ ਧਰਮਰਾਜ ਹੁਣ ਕੀ ਕਰ ਸਕਦਾ, ਮਹਾਰਾਜ ਕਹਿੰਦੇ ਜੋ ਫਾਟਿਓ ਸਗਲੋ ਲੇਖਾ, ਜਦੋਂ ਸਗਰੋ ਲੇਖਾ ਹੀ ਪਾਠ, ਜਦੋਂ ਲੇਖੇ ਵਾਲਾ ਪੰਨਾ ਹੀ ਮਹਾਰਾਜ ਨੇ ਪਾੜ ਦੇਣਾ। ਗੁਰਸਿੱਖ ਇਸੇ ਲਈ ਲੇਖੇ 'ਚ ਨਹੀਂ ਪੈਂਦਾ, ਸਤਿਗੁਰੂ ਜੀ ਉਹਦੇ ਸਾਰੇ ਪਿਛਲੇ ਔਗਣ ਮਾਫ਼ ਕਰ ਦਿੰਦੇ ਨੇ, ਸਾਰੇ ਔਗਣ ਮਾਫ਼ ਕਰਕੇ ਅੱਗੇ ਵਾਸਤੇ ਇਸ ਸੁਰਤ ਦੇ ਵਿੱਚ ਜਦੋਂ ਨਾਮ ਬਾਣੀ ਟਿਕ ਜਾਂਦੀ ਹੈ। ਪਰ ਸ਼ਰਤ ਇਹ ਹੈ ਕਿ ਪਹਿਲੇ ਔਗਣ 'ਤੇ ਮਾਫ਼ ਹੋ ਗਏ, ਅੱਗੇ ਤੋਂ ਨਾਮ ਬਾਣੀ ਨਾਲ ਸੁਰਤ ਜੋੜ ਕੇ ਸਤਿਗੁਰ ਦਾ ਬਣ ਕੇ ਹੋ ਜਾਏ। ਇਹ ਨਹੀਂ ਕਿ ਇੱਕ ਵਾਰੀ ਸੋਚਿਆ ਹੁਣ ਮਹਾਰਾਜ ਨੇ ਔਗਣ ਬਖਸ਼ ਦਿੱਤੇ ਨੇ, ਕਿਰਪਾ ਹੋ ਗਈ। ਕਈ ਵਾਰੀ ਸਾਨੂੰ ਕਿਰਪਾ ਨਾ ਮਹਿਸੂਸ ਹੁੰਦੀ ਹੈ ਜਦੋਂ ਨਿਤਨੇਮ ਕਰਦੇ ਹਾਂ ਜਾਂ ਜੀਵਨ ਦੇ ਵਿੱਚ, ਫਿਰ ਮਨੁੱਖ ਥਿੜਕ ਜਾਂਦਾ। ਬਸ ਇਹੀ ਅਰਦਾਸ ਕਰਨੀ ਮਹਾਰਾਜ, ਜਦੋਂ ਆਨੰਦ ਬਣ ਜੇ, ਜਿਹੋ ਜਿਹਾ ਆਨੰਦ ਆਉਣ ਲੱਗ ਜੇ ਉਹ ਬਣਿਆ ਰਹੇ, ਉਹ ਟੁੱਟੇ ਨਾ, ਉਹ ਤਾਰ ਜਿਹੜੀ ਜੁੜਦੀ ਹੈ ਸੁਰਤ ਦੀ ਉਹ ਟੁੱਟੇ ਨਾ, ਮਨ ਦਾ ਟਿਕਾਵ ਹੀ ਪ੍ਰਾਪਤੀ ਹੈ ਸਾਡੀ। ਸੋ ਸਤਿਗੁਰੂ ਜੀ ਮਹਾਰਾਜ ਕਹਿੰਦੇ ਉਹਨੂੰ ਫਿਰ ਜਮ ਕੰਕਰ ਖੁਆਰ ਨਹੀਂ ਕਰਦਾ, ਉਹਨੂੰ ਜਮ ਕੰਕਰ

ਮਹਾਰਾਜ ਕਹਿੰਦੇ ਮੇਰੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਇੱਥੇ ਫਰਮਾਨ ਕਰਦੇ ਨੇ, ਹੋ ਕਿਰਪਾਲ ਦੀਨ ਦੁੱਖ ਭੰਜਨ, ਹੇ ਮਜ਼ਲੂਮਾਂ ਦੇ ਦੀਨਾਂ ਦੇ ਨਿਆਸਰਿਆਂ ਦੇ ਦੁੱਖ ਦੂਰ ਕਰਨ ਵਾਲੇ ਪ੍ਰਭੂ ਜੀ, ਅਰਦਾਸ ਕਰੋ ਸਾਰੇ ਹੱਥ ਜੋੜ ਕੇ। ਮਹਾਰਾਜ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ, ਕਿਤੇ ਮੇਰੇ ਤੇ ਵੀ ਮਿਹਰ ਕਰ, ਮੇਰੇ ਤੇ ਵੀ ਕਿਰਪਾ ਕਰ, ਜਿਵੇਂ ਤੂੰ ਦੁਨੀਆਂ ਦੇ ਦੁੱਖ ਦੂਰ ਕੀਤੇ ਮੇਰੇ ਵੀ ਕਰ ਦੇ, ਮੇਰਾ ਵੈਦ ਬਣ ਜਾ। ਮਹਾਰਾਜ ਕਹਿੰਦੇ ਇਹ ਜਿਹੜਾ ਦੁੱਖ ਦੂਰ ਕਰਨ ਵਾਲੀ ਬੂਟੀ ਹੈ, ਇਹ ਵੈਦ ਸਤਿਗੁਰੂ ਦੇ ਕੋਲ ਹੀ ਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸਾਡਾ ਵੈਦ ਗੁਰੂ ਹੈ, ਸਾਡੇ ਗੁਰੂ ਵੈਦ ਪਾਸੋਂ ਐਸੀ ਦਵਾਈ ਮਿਲਦੀ ਹੈ ਜਿਹੜੀ ਸਾਰੇ ਦੁੱਖ ਰੋਗ ਕੱਟ ਦਿੰਦੀ ਹੈ। ਸੋ ਸੱਚੇ ਪਾਤਸ਼ਾਹ ਜੀ ਮਿਹਰਮਤ ਕਰਦੇ ਹੋਏ ਫੁਰਮਾਨ ਕਰਦੇ ਨੇ, ਦੀਨ ਦੁੱਖ ਭੰਜਨ ਸਤਿਗੁਰੂ, ਹੇ ਅਕਾਲ ਪੁਰਖ, ਤੂੰ ਕਿਰਪਾ ਕਰ ਸਾਡੇ ਉੱਪਰ, ਮਿਹਰਮਤ ਕਰ, ਤੇਰਿਆਂ ਸੰਤ ਜਨਾਂ ਦੀ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਏ, ਤੇਰੇ ਸੰਤ ਜਨਾਂ ਦਾ ਸੰਗ ਪ੍ਰਾਪਤ ਹੋ ਜਾਏ। ਧੂਰੀ ਸ਼ਬਦ ਨੂੰ ਜੇ ਆਪਾਂ ਥੋੜ੍ਹਾ ਜਿਹਾ ਖੋਲ੍ਹ ਕੇ ਸਮਝੀਏ, ਇੱਥੇ ਹੁਣ ਬਾਬਾ ਜੀ ਇੱਥੋਂ ਜਦੋਂ ਬਾਹਰ ਨਿਕਲਦੇ ਨੇ ਨਾ, ਤੇ ਸੰਗਤਾਂ ਵਾਰ ਵਾਰ ਸੋਚਦੀਆਂ ਨੇ ਅਸੀਂ ਚਰਨ ਸਪਰਸ਼ ਕਰ ਲਈਏ, ਪਰ ਬਾਬਾ ਜੀ ਦੇ ਸੇਵਾਦਾਰ ਉਹ ਹਟਾ ਦਿੰਦੇ ਨੇ, ਬਾਬਾ ਜੀ ਖੁਦ ਹੱਥਾਂ ਪੈਰਾਂ ਨੂੰ ਹੱਥ ਨਹੀਂ ਲਾਉਣ ਦਿੰਦੇ। ਜਿਹੜੇ ਸਾਧੂ ਆਪਣੇ ਪੈਰਾਂ ਨੂੰ ਹੱਥ ਨਹੀਂ ਲਾਉਣ ਦਿੰਦੇ, ਉਹ ਸਾਧੂ ਇਹ ਵੀ ਨਹੀਂ ਚਾਹੁਣਗੇ ਕਿ ਬਾਅਦ ਵਿੱਚ ਸਾਡੀ ਚਰਨਾਂ ਦੀ ਮਿੱਟੀ ਚੁੱਕ ਕੇ ਸਿਰ ਤੇ ਲਾਓ। ਇਸ ਚਰਨਾਂ ਦੀ ਧੂਰੀ ਵਿੱਚ ਫਰਕ ਹੈ। ਵੈਸੇ ਤੇ ਕਣ ਕਣ ਵਿੱਚ ਪਰਮੇਸ਼ਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮਹਾਰਾਜ ਸਾਹਿਬ ਇੱਕ ਗੱਲ ਬਾਣੀ ਦੇ ਵਿੱਚ ਦੱਸਦੇ ਨੇ, ਕਹਿੰਦੇ ਮਾਘ ਮੱਜਣ ਸੰਗ ਸਾਧੂਆਂ, ਧੂਰੀ ਕਰ ਇਸ਼ਨਾਨ। ਕਿਹੜੀ ਧੂਰੀ? ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਵਿਸ਼ਾ ਨਾਮ ਦਾ ਚੱਲ ਰਿਹਾ, ਆਤੁਰ ਨਾਮ ਬਿਨਾਂ ਸੰਸਾਰ, ਰਹਾਓ ਵਾਲੀਆਂ ਪੰਕਤਾਂ, ਨਾਮ ਤੋਂ ਬਿਨਾਂ ਸੰਸਾਰ ਦੁਖੀ ਹੈ। ਮਹਾਰਾਜ ਕਹਿੰਦੇ ਸਾਧੂਆਂ ਦੇ ਚਰਨਾਂ ਦੀ ਧੂਰੀ ਜੇ ਲੈਣੀ ਹੈ, ਤੇਰੀ ਮੱਤ ਨਾ ਬਦਲੀ ਤੇ ਕੱਲੀ ਚਰਨ ਧੂੜ ਦਾ ਕੀ ਕਰੇਗਾ। ਸਾਧੂਆਂ ਦਾ ਸੰਗ ਜ਼ਰੂਰੀ ਹੈ, ਗੁਰਮੁਖ ਪਿਆਰਿਆਂ ਦਾ ਸੰਗ ਜ਼ਰੂਰੀ ਹੈ, ਪਰ ਉਹਨਾਂ ਦੇ ਸੰਗ ਦੇ ਨਾਲ, ਉਹਨਾਂ ਦੇ ਨਾਲ ਜੁੜ ਕੇ ਸਿੱਖਿਆ ਵੀ ਤੇ ਗ੍ਰਹਿਣ ਕਰਨੀ ਹੈ ਨਾ ਗੁਰੂ ਜੀ। ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਹਰੀ ਦਾ ਨਾਮ ਜਿਹੜਾ ਉਹਦਾ ਜਪਣ ਕਰ, ਹਰੀ ਦਾ ਨਾਮ ਧਿਆ ਸਭਨਾ ਨੂੰ ਕਰ ਦਾ, ਸਾਰਿਆਂ ਨੂੰ ਉਹ ਨਾਮ ਦੀ ਦਾਤ ਫਿਰ ਅੱਗੇ ਦੱਸ। ਇਹ ਨਹੀਂ ਕਿ ਤੈਨੂੰ ਗੁਪਤ ਰੂਪ ਵਿੱਚ ਨਾਮ ਦੇ ਦਿੱਤਾ ਤੇ ਅੱਗੇ ਵੀ ਗੁਪਤ ਰੱਖਣਾ। ਮਹਾਰਾਜ ਨੇ ਗੁਪਤ ਨਾਮ ਪ੍ਰਗਾਜਾ, ਠੀਕ ਹੈ, ਜਿਨ੍ਹਾਂ ਦੀ ਆਪਣੀ ਆਪਣੀ ਵਿਵਸਥਾ ਹੈ, ਆਪਾਂ ਕਿਸੇ ਤੇ ਕਟਾਕਸ਼ ਨਹੀਂ ਕਰਨਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ, ਨਾ ਹੀ ਗੁਰਸਿੱਖ ਕਰਦਾ ਕਦੇ। ਕੇਵਲ ਗੁਰੂ ਨੇ ਜੋ ਸਾਨੂੰ ਸਾਡੀ ਮੱਤ ਦਿੱਤੀ ਹੈ ਉਹ ਇਹ ਹੈ ਕਿ ਜਿਹੜਾ ਸਤਿਗੁਰ ਨੇ ਸਾਨੂੰ ਫਲਸਫਾ ਦਿੱਤਾ, ਓਏ ਤੂੰ ਵੀ ਨਾਮ ਜਪ ਤੇ ਹੋਰਨਾਂ ਨੂੰ ਵੀ ਜਪਾ। ਆਪ ਜਪੈ ਅਵਰਹਿ ਨਾਮ ਜਪਾ, ਆਪ ਵੀ ਜਪਣਾ ਤੇ ਹੋਰਨਾਂ ਨੂੰ ਵੀ। ਗੁਰੂ ਜੀ ਇੱਥੇ ਸਤਿਗੁਰੂ ਜੀ ਇਹ ਦੱਸ ਰਹੇ ਨੇ ਕਿ ਜਦੋਂ ਸੰਤ ਜਨਾਂ ਦੇ ਨਾਲ ਜੁੜ ਜਾਏਗਾ, ਸੰਤ ਸੰਗੀਆਂ ਨਾਲ ਜੁੜ ਜਾਏਗਾ, ਗੁਰੂ ਦੇ ਪਿਆਰਿਆਂ ਨਾਲ ਜੁੜ ਜਾਏਗਾ, ਸਾਧ ਸੰਗਤ ਨਾਲ ਜੁੜ ਜਾਏਗਾ, ਸਾਧ ਸੰਗਤ ਦੀ ਧੂੜੀ ਪ੍ਰਾਪਤ ਕਰ ਲਏਗਾ, ਸੰਤ ਜਨਾਂ ਦੀ ਧੂੜੀ ਪ੍ਰਾਪਤ ਕਰ ਲਵੇਗਾ, ਤੇ ਤੇਰੇ ਜਨਮ ਮਰਨ ਦੇ ਕਲੇਸ਼ ਕੱਟੇ ਜਾਣਗੇ। ਸੋ ਇਹ ਬੇਨਤੀ

ਮਹਾਰਾਜ ਜੀ ਬੇਨਤੀ ਕਰਦੇ ਹੋਏ ਬੇਨਤੀ ਦੇ ਰੂਪ ਵਿੱਚ ਸ਼ਬਦ ਉਚਾਰਨ ਕਰਦੇ ਨੇ ਨਾਨਕ ਦਾਸ ਦਰਸ ਪ੍ਰਭ ਜਾਚੈ। ਮਹਾਰਾਜ ਕਹਿੰਦੇ ਨਾਨਕ ਦਾਸ ਸੱਚੇ ਪਾਤਸ਼ਾਹ ਜੀ ਤੇਰੇ ਦਰਸ਼ਨਾਂ ਨੂੰ ਜਾਚਦਾ, ਤੇਰੇ ਦਰਸ਼ਨਾਂ ਨੂੰ ਲੋਚਦਾ। ਆਪਾਂ ਦਰਸ਼ਨ ਦੀ ਗੱਲ ਕੀਤੀ ਨਾ, ਸਤਿਗੁਰ ਦੇ ਦਰਸ਼ਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ, ਆਪ ਜੀ ਤਖ਼ਤ ਸਾਹਿਬ ਤੇ ਆ ਕੇ। ਧੰਨ ਭਾਗ ਨੇ ਸਾਡੇ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਤਖ਼ਤਾਂ ਦੇ, ਗੁਰੂ ਪਾਤਸ਼ਾਹ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜੇ ਇਹਨਾਂ ਦਰਸ਼ਨਾਂ ਦੇ ਨਾਲ ਨਾਲ ਗੁਰਮੁਖ ਪਿਆਰਿਓ ਕਿਤੇ ਘਰੇ ਆਪਣੇ ਬਾਣੀ ਲੈ ਕੇ ਜਾਈਏ, ਕਿਤੇ ਆਪਣੇ ਗ੍ਰਹਿ ਵਿਖੇ ਗੁਰਬਾਣੀ ਲੈ ਕੇ ਜਾਈਏ, ਤੇ ਸਤਿਗੁਰੂ ਪਾਤਸ਼ਾਹ ਜੀ ਦੀ ਮਿਹਰਮਤ ਕਿਰਪਾਲਤਾ ਕਿੱਡੀ ਵਰਤਦੀ। ਜਦੋਂ ਵੀ ਆਪ ਜੀ ਹਜ਼ੂਰ ਸਾਹਿਬ ਜੀ ਦੇ ਤਖ਼ਤ ਸਾਹਿਬ ਜੀ ਦੇ ਸੱਚਖੰਡ ਅਬਚਲ ਨਗਰ ਸ਼੍ਰੀ ਹਜ਼ੂਰ ਸਾਹਿਬ ਦਰਸ਼ਨਾਂ ਦੇ ਲਈ ਆਵੋ, ਤੇ ਗੁਰੂ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਸਾਰੀਆਂ ਹੀ ਅਸੀਂ ਕਰਦੇ ਹਾਂ, ਧਨ ਦੀ ਕਰਦੇ ਹਾਂ, ਦੌਲਤ ਦੀ ਕਰਦੇ ਹਾਂ, ਉਹਦੇ ਨਾਲ ਇੱਕ ਅਰਦਾਸ ਨਾਮ ਦੀ ਦਾਤ ਦੀ ਵੀ ਜ਼ਰੂਰ ਕਰਿਆ ਕਰੋ। ਗੁਰੂ ਜੀ ਦੇ ਅੱਗੇ ਬੇਨਤੀ ਕਰਿਆ ਕਰੋ, ਮਹਾਰਾਜ ਨਾਮ ਦੀ ਦਾਤ ਵੀ ਝੋਲੀ ਪਾ ਦੇ, ਤੇਰੇ ਦਰਸ਼ਨਾਂ ਦੀਦਾਰਿਆਂ ਦੀ ਦਾਤ ਵੀ ਝੋਲੀ ਪਾ ਦੇ। ਇਹ ਜਿਹੜਾ ਆਨੰਦ ਬਣਿਆ ਹੈ ਤੇਰੇ ਦਰ ਤੇ ਆ ਕੇ, ਤੇਰੇ ਤਖ਼ਤਾਂ ਤੇ ਆ ਕੇ, ਦੇਖੋ ਕਿੰਨਾ ਆਨੰਦ ਬਣਿਆ। ਜਦਣ ਆਉਂਦੇ ਆ ਨਾ ਮਨੁੱਖ, ਮੈਂ ਕਈ ਸਿੰਘਾਂ ਨੂੰ, ਵੀਰਾਂ ਨੂੰ, ਭੈਣਾਂ ਨੂੰ ਮਿਲਿਆ, ਪਹਿਲਾਂ ਵੀ ਮਿਲਣ ਦਾ ਸੁਭਾਗ ਮਿਲਿਆ। ਉਹ ਕਹਿੰਦੇ ਜਿੱਦਣ ਜਾਈਦਾ, ਜੇ ਹਫ਼ਤਾ 10 ਦਿਨ ਦੀ ਟਿਕਟ ਕਰਾਈਏ ਨਾ, ਵੀ ਉੱਥੇ ਹਫ਼ਤਾ ਲਾ ਕੇ ਆਉਣਾ ਜਾਂ 10 ਦਿਨ ਲਾ ਕੇ ਆਉਣਾ, ਅਤੇ ਜਿਸ ਦਿਨ ਵਾਪਸੀ ਦਾ ਸਮਾਂ ਹੁੰਦਾ ਉਸ ਦਿਨ ਇਹ ਲੱਗਦਾ ਵੀ ਅਜੇ ਦਿਨ ਥੋੜ੍ਹੇ ਰਹਿ ਗਏ, ਹਜੇ ਹੋਰ ਇੱਥੇ ਦਰਸ਼ਨ ਕਰਨੇ ਸੀ। ਇਹਦਾ ਕਾਰਨ ਪਤਾ ਕੀ ਗੁਰਮੁਖੋ? ਇੱਥੇ ਤੇ ਸੱਚੇ ਪਾਤਸ਼ਾਹ ਜੀ ਦਾ ਪਾਵਨ ਤਖ਼ਤ ਹੈ, ਇਸ ਸ਼ਹਿਰ ਦੇ ਕਣ ਕਣ ਨੂੰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੈ। ਚਾਹੇ ਇੱਥੋਂ ਗੁਰਦੁਆਰਾ ਬੰਦਾ ਘਾਟ ਸਾਹਿਬ ਵੱਲ ਨਿਕਲ ਜਾਓ, ਚਾਹੇ ਹੋਰ ਕਿਸੇ ਪਾਸੇ ਵੱਲ ਨਿਕਲ ਜਾਓ, ਆਪ ਜੀ ਨੂੰ ਕਣ ਕਣ ਦੇ ਵਿੱਚ ਗੁਰੂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਹੁੰਦੀ। ਜਦੋਂ ਗੁਰੂ ਦੇ ਦਰਸ਼ ਪ੍ਰਾਪਤ ਹੁੰਦੇ ਨੇ, ਫਿਰ ਬੈਰਾਗੀ ਤੋਂ ਗੁਰੂ ਬੰਦਾ ਬਣਾ ਦਿੰਦਾ, ਫਿਰ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੰਦਾ। ਫਿਰ ਜਿਹੜਾ ਮਨੁੱਖ ਇੱਕ ਵਾਰੀ ਹਿਰਨੀ ਦਾ ਸ਼ਿਕਾਰ ਵੇਖ ਕੇ, ਉਹਦੇ ਪੇਟ ਵਿੱਚ ਤੜਫ ਦੇ ਬੱਚੇ ਵੇਖ ਕੇ ਇੰਨਾ ਵਿਆਕੁਲ ਹੋਇਆ, ਸਾਰਾ ਕੁਝ ਛੱਡ ਕੇ ਬਹਿ ਗਿਆ, ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਉਹ ਤੈਨੂੰ ਹਿਰਨੀ ਦੇ ਬੱਚੇ ਤਾਂ ਦਿਸੇ, ਪਰ ਤੈਨੂੰ ਉਹ ਮਜ਼ਲੂਮ ਬੱਚੇ ਨਹੀਂ ਦਿਸੇ ਜਿਨ੍ਹਾਂ 'ਤੇ ਜ਼ੁਲਮ ਹੋਇਆ, ਜ਼ਾਲਮਾਂ ਨੇ ਜ਼ੁਲਮ ਕੀਤਾ। ਜੇ ਤੇਰੇ ਬਾਹੂ ਬਲ ਹੈ ਤਾਂ ਜਾਂ ਉਹਨਾਂ ਦੁਸ਼ਮਣਾਂ ਦਾ ਸੋਧਾ ਲਾ। ਸਤਿਗੁਰਾਂ ਨੇ ਥਾਪੜਾ ਦਿੱਤੀ, ਇਹ ਦਰਸ਼ਨ ਦੀ ਕਰਾਮਾਤ ਹੈ ਜੀ। ਭਾਈ ਮਤੀ ਦਾਸ ਜੀ ਦੀ ਆਪ ਜੀ ਨੂੰ ਗੱਲ ਸੁਣਾਈ, ਇਹ ਦਰਸ਼ਨ ਦੀ ਕਰਾਮਾਤ ਹੈ, ਗੁਰੂ ਜੀ ਦੇ ਦਰਸ਼ਨ ਕਰਨ ਦੀ। ਦਰਸ਼ਨ ਆਪਣੇ ਆਪ ਜੀ ਇੱਕ ਬੜਾ ਵੱਡਾ ਵਿਸ਼ਾ, ਦਰਸ਼ਨ ਕਿਵੇਂ ਕਰਨਾ, ਕਿਵੇਂ ਦੇਖਣਾ। ਮਹਾਰਾਜ ਅੱਗੇ ਹੱਥ ਜੋੜ ਕੇ ਆਪਾਂ ਅਰਦਾਸਾਂ ਕਰਦੇ ਹਾਂ, ਦੇਹੋ ਦਰਸ ਸੁਖਦਾਤਿਆ ਮੈਂ ਗਲ ਵਿੱਚ ਲੈਹੋ ਮਿਲਾਇਆ। ਕੇਵਲ ਬਾਹਰੀ ਅੱਖਾਂ ਨਾਲ ਆਪ ਜੀ ਦਰਸ਼ਨ ਕਰਕੇ ਨਾ ਮੁੜਿਓ, ਜਦੋਂ ਆਉਂਦੇ ਹੋ ਹਜ਼ੂਰ ਸਾਹਿਬ ਕੀਰਤਨ ਚੱਲਦਾ ਵੇਖੋ, ਸੁਣੋ ਧਿਆਨ ਨਾਲ, ਇੱਥੇ ਕੰਪਾਊਂਡ ਦੇ ਵਿੱਚ ਚਾਰ ਚੁਫੇਰੇ ਸਤਿਗੁਰਾਂ ਦੇ ਪਾਵਨ ਬਾਣੀ ਦੇ ਸ਼ਬਦ ਦੀ ਹਰ ਸਮੇਂ ਮਧੁਰ ਧੁਨੀ ਉਹ ਪੈਂਦੀ ਹੈ, ਉਹਨੂੰ ਸੁਣੋ, ਉਸ ਤੋਂ ਆਨੰਦ ਲਓ, ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਦੇ ਆ ਕੇ ਸਥਾਨ 'ਤੇ ਹਜ਼ੂਰ ਵਿੱਚ ਸਤਿਗੁਰ ਅੱਗੇ ਅਰਦਾਸਾਂ ਕਰੋ। ਮਹਾਰਾਜ ਇਹ ਆਨੰਦ ਨਾ ਟੁੱਟੇ, ਇਹਦਾ ਕਾਰਨ ਮੈਂ ਆਪ ਜੀ ਨਾਲ ਬਿਆਨ ਕਰਦਾ ਸਾਂ। ਜਦੋਂ ਆਪਾਂ ਵਿਚਰਦੇ ਹਾਂ ਨਾ ਗਲੀਆਂ ਦੇ ਵਿੱਚ, ਜੇ ਕਿਸੇ ਹਜ਼ੂਰੀ ਸਿੱਖ ਦੀ, ਮੈਂ ਤੇ ਸਾਰਿਆਂ ਨੂੰ ਹਜ਼ੂਰੀ ਸਿੱਖ ਜਿਹੜੇ ਹਜ਼ੂਰ ਸਾਹਿਬ ਰਹਿੰਦੇ ਨੇ ਮੈਂ ਕਹਿੰਦਾ, ਹਰੇਕ ਦੇ ਸਿਰ 'ਤੇ ਦੁਮਾਲਾ ਦਸਤਾਰ ਹੈ। ਇੱਥੋਂ ਦੇ ਮੈਂ ਕਈ ਰਹਿਣ ਵਾਲੇ ਸਿੰਘਾਂ ਨਾਲ ਗੱਲ ਕੀਤੀ, ਇੱਕ ਵੀ ਸਿੰਘ ਪਤਿਤ ਮੈਨੂੰ ਤੇ ਅਜੇ ਤੱਕ ਟੱਕਰਿਆ ਨਹੀਂ। ਤੇ ਕੱਲ ਮੇਰੀ ਵੀਰ ਜੀ ਹੋਣਾ ਨਾਲ ਹੈੱਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਦਾ ਘਾਟ ਜੀ ਦੇ ਜੱਸੀ ਸਿੰਘ ਵੀਰ ਜੀ, ਉਹਨਾਂ ਨਾਲ ਗੱਲ ਚੱਲ ਰਹੀ ਸੀ। ਭਾਈ ਸਾਹਿਬ ਇੱਥੋਂ ਦੇ ਕਥਾਵਾਚਕ ਸਾਹਿਬ ਗਿਆਨੀ ਜੀ ਦੱਸ ਰਹੇ ਸਨ ਕਿ ਵੀਰ ਜੀ ਜਦੋਂ ਇੱਥੇ ਆਨੰਦ ਕਾਰਜ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ, ਸ਼ਰਤ ਇਹ ਹੈ ਪਹਿਲਾਂ ਬੱਚੀ ਤੇ ਬੱਚਾ ਅੰਮ੍ਰਿਤ ਛਕੇ। ਆਖੋ ਸਤਨਾਮ। ਅਸੀਂ ਪੰਜਾਬ 'ਚ ਇਹ ਗੱਲ ਸੋਚਦੇ ਹਾਂ, ਮੈਂ ਮਾੜਾ ਨਹੀਂ ਜੀ ਕਹਿੰਦਾ ਜੀ, ਉੱਥੇ ਵੀ ਬੜੇ ਗੁਰਮੁਖ ਪਿਆਰੇ ਨੇ,
ਇੱਥੇ ਆਪ ਜੀ ਦੇਖੋ ਦੁਮਾਲੇ ਸਜਾਏ ਹੋਏ ਸਿੰਘਾਂ ਨੇ, ਤੇ ਜਿਹੜੇ ਸਾਡੇ ਨਾਲ ਬੱਚੇ ਆਏ ਨੇ, ਜਿਹੜੇ ਆਪਣੇ ਨਾਲ ਬੱਚੇ ਆਏ ਨੇ, ਉਹ ਵੀ ਕਹਿਣ ਲੱਗ ਗਏ ਸਾਡੇ ਅਸੀਂ ਵੀ ਇਹੋ ਜਿਹਾ ਦੁਮਾਲਾ ਸਜਾਉਣਾ। ਕਿਉਂਕਿ ਵੇਖ ਕੇ ਰੰਗ ਵੱਜਦਾ ਨਾ, ਪੰਜਾਬੀ ਦੀ ਇੱਕ ਕਹਾਵਤ ਹੈ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਅਤੇ ਮਹਾਰਾਜ ਬਾਣੀ ਰੰਗ ਲਾਗਤ ਲਾਗਤ ਲਾਗਤ ਹੈ ਪਰਮ ਭਾਗਤ ਭਾਗਤ ਭਾਗਤ, ਰੰਗ ਤਾਂ ਲੱਗਦਾ ਲੱਗਦਾ ਹੀ ਲੱਗਦਾ ਨਾ, ਸੋ ਵੇਖ ਕੇ ਰੰਗ ਲੱਗਦਾ। ਇਹ ਆਪਣੇ ਕਿਉਂ ਨਹੀਂ ਹੋ ਸਕਦਾ, ਇਹ ਚਾਹ ਆਪਣੇ ਇਹ ਕਿਉਂ ਨਹੀਂ ਹੋ ਸਕਦਾ, ਆਪਾਂ ਵੀ ਤਾਂ ਕਰ ਸਕਦੇ ਹਾਂ। ਇੱਥੇ ਆਪ ਜੀ ਦੇਖੋ ਦਸਤਾਰ ਦੀ ਕਿੱਡੀ ਮਹਾਨਤਾ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਦਸਤਾਰ ਦੀ ਸਿਫਤ, ਉਹਨਾਂ ਦੇ ਰਾਗੀ ਢਾਡੀ ਨੱਥਾ ਅਬਦੁੱਲਾ ਜੀ ਕਰਦੇ ਹੋਏ ਇੱਥੋਂ ਤੱਕ ਕਹਿੰਦੇ ਨੇ ਪੱਗ ਤੇਰੀ ਕੀ ਜਹਾਂਗੀਰ, ਇਸ ਦਸਤਾਰ ਦੀ ਮਹਾਨਤਾ। ਮਹਾਰਾਜ ਤੇਰੀ ਪੱਗ ਦੇ ਅੱਗੇ ਜਹਾਂਗੀਰ ਬਾਦਸ਼ਾਹ ਸਮੇਂ ਦਾ ਉਹਦੀ ਪੱਗ ਵੀ ਫਿੱਕੀ ਹੈ, ਆਖੋ ਸਤਨਾਮ। ਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਰੂਪ ਬਖਸ਼ਿਆ, ਚੇਤੇ ਰੱਖਿਓ ਆ ਸਿਰ ਤੇ ਬੱਜੀ ਦਸਤਾਰ, ਚਾਹੇ ਇਹਦਾ ਆਕਾਰ ਕੋਈ ਹੈ ਪਰ ਇਹ ਗੁਰੂ ਗ੍ਰੰਥ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰਾ ਖਾਸ ਰੂਪ ਹੈ ਤੇ ਇਹ ਦਸਤਾਰ ਗੁਰੂ ਦੀ ਹੈ, ਇਹਨੂੰ ਹਮੇਸ਼ਾ ਆਪਣੇ ਅੰਗ ਸੰਗ ਰੱਖਣ ਦਾ ਯਤਨ ਕਰੀਏ, ਇਸ ਦਸਤਾਰ ਦੀ ਮਹਾਨਤਾ ਨੂੰ ਜਾਣੀਏ। ਜੇ ਬਾਬਾ ਫਤਿਹ ਸਿੰਘ ਜੀ ਦੀ ਦਸਤਾਰ ਦੇਖੋ, ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੇ ਦੁਮਾਲਾ ਸਜਾਇਆ ਸਿਰ 'ਤੇ ਆਪਣੇ ਵੀਰਾਂ ਨੂੰ, ਸੱਚੇ ਪਾਤਸ਼ਾਹ ਜੀ ਦੇ ਪਾਵਨ ਫਰਜੰਦ ਸਤਿਕਾਰਯੋਗ ਫਰਜੰਦ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਗੱਤਕਾ ਖੇਡ ਰਹੇ ਸਨ। ਗੱਤਕਾ ਖੇਡਦਿਆਂ ਖੇਡਦਿਆਂ ਛੋਟੇ ਸਾਹਿਬਜ਼ਾਦੇ ਸਾਹਿਬ ਬਾਬਾ ਫਤਿਹ ਸਿੰਘ ਜੀ ਆ ਕੇ ਕਹਿਣ ਲੱਗੇ ਮੈਂ ਵੀ ਤੁਹਾਡੇ ਨਾਲ ਖੇਡਣਾ, ਮੈਂ ਵੀ ਤਲਵਾਰਬਾਜ਼ੀ ਦੇ ਜ਼ੋਰ ਦਿਖਾਉਣੇ ਨੇ। ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ ਫਤਿਹ ਸਿੰਘ ਜੀ ਤੁਸੀਂ ਅਜੇ ਨਿੱਕੇ ਹੋ, ਤੁਸੀਂ ਅਜੇ ਛੋਟੇ ਹੋ, ਤੁਸੀਂ ਅਜੇ ਦਸਤਾਰ ਵਾਹਿਗੁਰੂ ਤੁਸੀਂ ਅਜੇ ਗੱਤਕਾ ਨਹੀਂ ਖੇਡ ਸਕਦੇ, ਤੁਸੀਂ ਅਜੇ ਤਲਵਾਰਬਾਜ਼ੀ ਨਹੀਂ ਕਰ ਸਕਦੇ, ਜਾਓ ਆਪਣੇ ਹਾਣਦਿਆਂ ਨਾਲ ਖੇਡੋ ਜਾ ਕੇ। ਅਤੇ ਬਾਬਾ ਫਤਿਹ ਸਿੰਘ ਜੀ ਗਏ ਜਾ ਕੇ ਆਪਣੇ ਸਿਰ ਦੇ ਉੱਪਰ ਵੱਡਾ ਸਾਰਾ ਦੁਮਾਲਾ ਸਜਾ ਕੇ ਆ ਗਏ, ਇੱਕ ਦਸਤਾਰ ਬੰਨੀ ਉਹਦੇ ਤੇ ਦੂਜੀ ਹੋਰ ਬੰਨੀ, ਵੱਡਾ ਉੱਚਾ ਬੁੰਗਾ ਬੰਨ ਲਿਆ ਤੇ ਆ ਕੇ ਹੱਥ ਦੇ ਵਿੱਚ ਫੜ ਕੇ ਕਿਰਪਾਨ, ਕਹਿਣ ਲੱਗੇ ਹੁਣ ਮੈਂ ਵੱਡਾ ਹੋ ਗਿਆ, ਹੁਣ ਖੇਡ ਸਕਦਾ, ਆਖੋ ਸਤਨਾਮ, ਹੁਣ ਖੇਡ ਸਕਦਾ। ਤੇ ਉੱਥੇ ਫਿਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤੇ, ਜਿਵੇਂ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ ਕਿ ਨਿਹੰਗ ਸਿੰਘ ਲਾਡਲੀਆਂ ਫੌਜਾਂ, ਮਹਾਰਾਜ ਨੇ ਕਿਹਾ ਐਸਾ ਪੰਥ ਚੱਲੇ, ਅੱਜ ਨਿਹੰਗ ਸਿੰਘ ਉੱਚੇ ਬੁੰਗੇ ਸਜਾਉਂਦੇ ਨੇ। ਵੈਸੇ ਜਿਹੜਾ ਉੱਪਰ ਫਰਲਾ ਉਹਦਾ ਵੱਖਰਾ ਇਤਿਹਾਸ ਹੈ, ਉਹ ਸਿੱਖੀ ਦਾ ਨਿਸ਼ਾਨ ਸਾਹਿਬ ਵੀ ਹੈ ਤੇ ਫਰਲੇ ਦੀ ਵੀ ਬੜੀ ਵੱਡੀ ਮਹਾਨਤਾ, ਐਵੇਂ ਹਰੇਕ ਨੂੰ ਫਰਲਾ ਨਹੀਂ ਸੀ ਮਿਲਿਆ ਕਰਦਾ। ਨਿਹੰਗ ਸਿੰਘਾਂ ਦੇ ਦਲਾਂ ਵਿੱਚ ਕਦੇ ਆਪ ਜੀ ਦਾ ਵਾਹ ਪਵੇ ਉੱਥੋਂ ਪੁੱਛ ਸਕਦੇ, ਹੁਣ ਮੇਰੇ ਕੋਲ ਸਮਾਂ ਨਹੀਂ ਇਸ ਨੂੰ ਸਮਝਾਉਣ ਦਾ। ਬੜੀ ਮਹਾਨਤਾ ਵੱਡੀ ਹੈ ਕਿਉਂਕਿ ਜਿੱਡੀ ਉੱਚੀ ਮਹਾਨਤਾ ਸਾਡੇ ਨਿਸ਼ਾਨ ਸਾਹਿਬ ਦੀ ਹੈ ਨਾ, ਅਸੀਂ ਮੱਥਾ ਟੇਕਦੇ ਹਾਂ, ਏਡੀ ਹੀ ਉੱਚੀ ਮਹਾਨਤਾ ਨਿਹੰਗ ਸਿੰਘ ਦੇ ਸਿਰ 'ਤੇ ਸਜੇ ਫਰਲੇ ਦੀ ਹੈ। ਸੋ ਸਾਹਿਬ ਜੀ ਦੇ ਪਾਵਨ ਇਸ ਅਸਥਾਨ 'ਤੇ ਆ ਕੇ ਮਹਿਸੂਸ ਹੋਇਆ ਹਰ ਕੋਈ ਦੁਮਾਲਾ ਸਜਾਉਣ ਸ਼ੌਂਕ ਨਾਲ ਸਜਾਉਂਦਾ, ਹਰ ਕੋਈ ਇਸੇ ਨੇ ਦਸਤਾਰ ਦੀ ਮਹਾਨਤਾ ਨੂੰ ਸਮਝਿਆ ਹੋਇਆ ਅਤੇ ਇਸੇ ਦਸਤਾਰ ਦੀ ਮਹਾਨਤਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਨਾਲ ਕੇਸਾਂ ਦੀ ਵੀ ਮਹਾਨਤਾ ਦੀ ਗੱਲ ਹੋ ਜਾਂਦੀ ਹੈ। ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ, ਮਹਾਰਾਣੀ ਜਿੰਦ ਕੌਰ ਨੂੰ ਉਹਨਾਂ ਨੇ ਨੇਪਾਲ ਦੇ ਵਿੱਚ ਕੈਦ ਕਰ ਦਿੱਤਾ ਅਤੇ ਉਹਨਾਂ ਦੇ ਸਪੁੱਤਰ ਨੂੰ ਦਲੀਪ ਸਿੰਘ ਨੂੰ ਆਪਦੇ ਨਾਲ ਲੈ ਗਏ। ਜਦੋਂ ਕਈ 10-12 ਸਾਲਾਂ ਬਾਅਦ ਉਹ ਇੰਡੀਆ ਵਾਪਸ ਆਏ ਅਤੇ ਮਾਂ ਦੀਆਂ ਅੱਖਾਂ ਅੰਨੀਆਂ ਹੋ ਚੁੱਕੀਆਂ ਸਨ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਤਰ੍ਹਾਂ ਨਾਲ ਜੇਲ੍ਹ 'ਚ ਹੀ ਰੱਖਿਆ ਗਿਆ, ਉੱਥੇ ਨਾ ਕੋਈ ਚੱਜ ਦਾ ਇਲਾਜ ਦਿੱਤਾ ਗਿਆ, ਅੱਖਾਂ ਦੀ ਰੋਸ਼ਨੀ ਬਿਲਕੁਲ ਚਲੇ ਗਈ। ਦਲੀਪ ਸਿੰਘ ਨੂੰ ਹਾਜ਼ਰ ਕੀਤਾ ਗਿਆ, ਦਲੀਪ ਸਿੰਘ ਨੇ ਆਵਾਜ਼ ਮਾਰੀ ਮਾਂ ਮੈਂ ਆ ਗਿਆ। ਮਾਂ ਉੱਠੀ, ਕੁਰਸੀ 'ਤੇ ਬੈਠੀ ਸੀ, ਉੱਠੀ ਅੰਦਾਜ਼ੇ ਦੇ ਨਾਲ ਜਾ ਕੇ ਸਭ ਤੋਂ ਪਹਿਲਾਂ ਹੱਥ ਦਲੀਪ ਸਿੰਘ ਦੇ ਸਿਰ 'ਤੇ ਰੱਖੇ। ਜਦੋਂ ਸਿਰ 'ਤੇ ਹੱਥ ਰੱਖੇ ਪ੍ਰਤੀਤ ਹੋਇਆ ਇਸ ਸਿਰ ਦੇ ਵਾਲ ਕੱਟੇ ਹੋਏ ਨੇ, ਦੋਵੇਂ ਹੱਥ ਚੱਕ ਕੇ ਮਾਂ ਭੁੱਬਾਂ ਮਾਰ ਕੇ ਰੋਣ ਲੱਗ ਗਈ। ਮਾਂ ਰੋਂਦੀ ਹੈ
ਮਾਂ ਇਹ ਅਰਦਾਸਾਂ ਕਰਦੀ, ਸੱਚੇ ਪਾਤਸ਼ਾਹ ਰਾਜ ਭਾਗ ਚਲਾ ਗਿਆ, ਧਨ ਦੌਲਤ ਚਲੇ ਗਈ, ਜੇਲਾਂ ਕੈਦਾਂ ਨਸੀਬ ਹੋ ਗਈਆਂ, ਇੰਨਾ ਦੁੱਖ ਨਹੀਂ ਹੋਇਆ। ਆ ਮੇਰੇ ਪੁੱਤਰ ਦੇ ਕੱਟੇ ਹੋਏ ਵਾਲਾਂ ਤੇ ਹੱਥ ਰੱਖ ਕੇ ਜਿਹੜਾ ਦੁੱਖ ਹੋਇਆ ਇਹ ਮੇਰੇ ਤੋਂ ਝੱਲਿਆ ਨਹੀਂ ਜਾ ਜਾਂਦਾ। ਭੁੱਬਾ ਮਾਰ ਕੇ ਰੋਂਦੀ ਹੋਈ ਮਾਂ ਦੇ ਚਰਨਾਂ 'ਚ ਡਿੱਗ ਕੇ ਦਲੀਪ ਸਿੰਘ ਨੇ ਬੇਨਤੀ ਕੀਤੀ, ਮਾਂ ਰੋ ਨਾ, ਮੈਂ ਆ ਗਿਆ, ਜਿਵੇਂ ਤੂੰ ਕਹੇਂਗੀ ਉਵੇਂ ਕਰਾਂਗਾ, ਮੈਂ ਸਿੱਖੀ ਧਾਰਨ ਕਰਾਂਗਾ। ਫਿਰ ਦਲੀਪ ਸਿੰਘ ਨੇ ਸਿੱਖੀ ਧਾਰਨ ਕੀਤੀ, ਦਸਤਾਰਾ ਸਜਾਉਣ ਲੱਗੇ। ਇਹ ਤੇ ਬੜੀ ਵੱਡੀ ਮਹਾਨਤਾ ਹੈ ਜੀ, ਰਾਜੇ ਮਹਾਰਾਜੇ ਵੀ ਗੁਰਸਿੱਖ ਦੇਖੋ ਜਿਹੜੇ ਨੇ ਉਹ ਦਸਤਾਰ ਨੂੰ ਕੇਸਾਂ ਨੂੰ ਮਹਾਨਤਾ ਬਖਸ਼ਦੇ ਨੇ। ਇਹ ਗੁਰੂ ਦੀਆਂ ਦਿੱਤੀਆਂ ਦਾਤਾਂ ਨੇ, ਗੁਰੂ ਦੀਆਂ ਦਿੱਤੀਆਂ ਮੋਹਰਾਂ ਨੇ। ਜਦੋਂ ਇੱਥੇ ਦਰਸ਼ਨ ਕਰਦੇ ਹਾਂ ਤੇ ਇਸ ਸੱਚਖੰਡ ਸਾਹਿਬ ਦੇ ਇਸ ਤਖਤ ਦੇ ਪਾਵਨ ਤਖਤ ਦੇ ਆਲੇ ਦੁਆਲੇ ਵਰਤ ਰਹੀ ਇਸ ਕਰਾਮਾਤ ਨੂੰ ਵੀ ਦੇਖੋ ਕਿਵੇਂ ਗੁਰੂ ਕੇ ਪਿਆਰੇ ਦੁਮਾਲੇ ਸਜਾ ਕੇ ਤੁਰੇ ਨੇ, ਕਿਵੇਂ ਇੱਥੋਂ ਦੇ ਜਿਹੜੇ ਲੋਕਲ ਸਿੰਘ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਪਤਿਤ ਨਹੀਂ ਦਿਸਦਾ। ਕਿਉਂ? ਕਿਉਂਕਿ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਉਦੋਂ ਤੱਕ ਆਨੰਦ ਕਾਰਜ ਨਹੀਂ ਹੋਣਾ ਜਦੋਂ ਤੱਕ ਗੁਰੂ ਕੇ ਅੰਮ੍ਰਿਤ ਦੀ ਦਾਤ ਨਹੀਂ ਲਈ, ਗੁਰੂ ਕੇ ਖੰਡੇ ਬਾਟੇ ਦੀ ਪਹੁਲ ਨਹੀਂ ਛਕੀ। ਬਚਨ ਭਾਵੇਂ ਸਖਤ ਲੱਗੇ, ਇਹ ਨਹੀਂ ਕਿ ਮੈਂ ਇੱਥੇ ਆਇਆ ਤੇ ਇੱਥੋਂ ਦੀ ਵਡਿਆਈ ਵਿੱਚ ਕਹਿ ਰਿਹਾ, ਇਹ ਗੱਲ ਸੱਚ ਹੈ। ਤੇ ਗੁਰੂ ਦੀ ਹਜ਼ੂਰੀ ਵਿੱਚ ਸੱਚ ਤੋਂ ਬਿਨਾਂ ਕੁਝ ਬੋਲਣਾ ਵੀ ਨਹੀਂ ਚਾਹੀਦਾ, ਤੇ ਗੁਰੂ ਅੱਗੇ ਅਰਦਾਸ ਹੈ ਗੁਰੂ ਬੁਲਾਵੇ ਵੀ ਨਾ। ਇਹ ਗੁਰੂ ਜੀ ਦੇ ਦਰਸ਼ਨ ਦਾ ਮਹਾਤਮ ਹੈ ਜੇ ਇੱਥੋਂ ਇਹ ਅਸੀਂ ਸਿੱਖਿਆ ਲੈ ਕੇ ਜਾਈਏ ਵੀ ਸਤਿਗੁਰੂ ਜੀ ਸਾਨੂੰ ਸਿੱਖੀ ਦੀ ਦਾਤ ਵੀ ਦੇ ਦਿਓ, ਸਾਨੂੰ ਨਾਮ ਦੀ ਦਾਤ ਵੀ ਦੇ ਦਿਓ। ਜਦੋਂ ਨਾਮ ਦੀ ਦਾਤ ਤੇ ਸਿੱਖੀ ਦੀ ਦਾਤ ਮਿਲ ਗਈ ਨਾ, ਫਿਰ ਸਾਰੀਆਂ ਬਾਕੀ ਦਾਤਾਂ ਤੇ ਮਗਰ ਮਗਰ ਭੱਜੀਆਂ ਫਿਰਦੀਆਂ ਨੇ, ਫਿਰ ਸਾਰੀਆਂ ਦਾਤਾਂ ਤੁਹਾਡੇ ਪਿੱਛੇ ਪਿੱਛੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਇਸ ਦਰ ਤੇ ਆ ਕੇ ਅਰਦਾਸ ਕਰੇਗਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਦੋਂ ਜਨ ਬਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੋਗੇ ਉਹ ਬਿਰਥੀ ਨਹੀਂ ਹੋਵੇਗੀ। ਸਤਿਗੁਰ ਜੀ ਦੇ ਦਰਸ਼ਨ ਸਤਿਗੁਰ ਦੇ ਹਜ਼ੂਰ ਪਹੁੰਚ ਕੇ ਕਰਨ ਵਾਲੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤਾ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਸੁਣਾਉਣਗੇ, ਇਹਨਾਂ ਦੇ ਅਰਥ ਫਿਰ ਤੋਂ ਕਰਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂ।

ਅਸੀਂ ਤਾਂ ਤੇਰਾ ਦਰਸ਼ਨ ਚਾਹੁੰਦੇ ਹਾਂ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਂ ਅਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ। ਮਹਾਰਾਜ ਆਪਣੇ ਨਾਲ ਜੋੜ ਲੈ, ਤੇਰੀ ਨਾਮ ਬਾਣੀ ਦੇ ਦਰਸ਼ਨ ਪ੍ਰਾਪਤ ਹੋਣ, ਤੇਰੀ ਨਾਮ ਬਾਣੀ ਦਾ ਗਿਆਨ ਪ੍ਰਾਪਤ ਹੋਵੇ। ਗੁਰੂ ਜੀ ਦੇ ਦਰਸ਼ਨਾਂ ਦੇ ਵਿੱਚ ਹੀ ਜਿਹੜੇ ਨਾਮ ਨਾਲੋਂ ਟੁੱਟ ਕੇ ਸਾਨੂੰ ਦੁੱਖ ਅਤੇ ਰੋਗ ਲੱਗੇ ਨੇ ਉਹ ਦੂਰ ਹੋਣੇ ਨੇ। ਮਹਾਰਾਜ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਗੁਰਬਾਣੀ ਦੇ ਨਾਲ ਜੁੜ ਕੇ

ਤਬ ਰੋਵਣ ਲੱਗਦਾ ਹੈ, ਜਦੋਂ ਕੁਝ ਚਲਾ ਜਾਂਦਾ ਹੈ ਫਿਰ ਰੋਂਦਾ ਹੈ। ਪਰ ਜਿਹੜਾ ਗੁਰੂ ਕਾ ਪਿਆਰਾ ਹੈ ਉਹ ਸੁੱਖ ਵਿੱਚ ਵੀ ਆਨੰਦ ਵਿੱਚ ਹੈ, ਜਿਹੜਾ ਗੁਰੂ ਕਾ ਪਿਆਰਾ ਹੈ ਉਹ ਦੁੱਖ ਵਿੱਚ ਵੀ ਆਨੰਦ ਵਿੱਚ ਹੈ। ਸੱਚ ਜਾਣਿਓ, ਜਿਹਨੂੰ ਸੁੱਖ ਵਿੱਚ ਸਬਰ ਨਹੀਂ ਨਾ ਉਹ ਦੁੱਖ ਵਿੱਚ ਵੀ ਸਬਰ ਨਹੀਂ ਕਰ ਸਕਦਾ। ਸੁੱਖ ਵਿੱਚ ਆਪ ਜੀ ਕਹੋਗੇ ਕੀ ਸਬਰ ਕਰਨਾ ਹੈ, ਦੇਖੋ ਕਈਆਂ ਦੇ ਖੁਸ਼ੀ ਵੀ ਦਿਮਾਗ ਨੂੰ ਚੜ ਜਾਂਦੀ। ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਮਨ ਪਰਚਾਵੇ ਲਈ ਕੁਛ ਨੱਚ ਲੈਣਾ ਗਾ ਲੈਣਾ ਉਹ ਬਾਅਦ ਦੀ ਗੱਲ ਹੈ, ਵੱਖਰੀ ਗੱਲ ਹੈ, ਸੰਸਾਰਿਕ ਸਮਾਜਿਕ ਰੀਤਾਂ ਨੇ। ਪਰੰਤੂ ਮਹਾਰਾਜ ਨੇ ਬਾਣੀ ਦੇ ਵਿੱਚ ਜਿਵੇਂ ਘੋੜੀਆਂ ਅਲਾਣੀਆਂ ਆਦਿਕ ਇਹਨਾਂ ਸੰਸਾਰਿਕ ਜਿਹੜੀਆਂ ਕਾਵਿ ਸ਼ੈਲੀਆਂ ਨੇ ਉਹਨਾਂ ਤੋਂ ਲੈ ਕੇ ਗੁਰਬਾਣੀ ਵਿੱਚ ਲਿਖਿਆ। ਪਰੰਤੂ ਹੁਣ ਖੁਸ਼ੀ ਦੇ ਵਿੱਚ ਪਾਗਲ ਹੋ ਕੇ ਨਸ਼ਿਆਂ ਦੇ ਦੌਰ ਚੱਲਣੇ, ਪਤਾ ਹੀ ਨਹੀਂ ਰਹਿੰਦਾ ਕਈਆਂ ਨੂੰ ਵੀ ਮੈਂ ਕਿੱਥੇ ਹਾਂ ਕੀ ਕਰ ਰਿਹਾ, ਉਹ ਜਿਹੜੀ ਪਾਗਲਪਣ ਦੀ ਹੱਦ ਹੈ। ਜਦੋਂ ਕਿਸੇ ਖੁਸ਼ੀ ਦੇ ਸਮੇਂ ਆਪਣਾ ਆਪ ਭੁਲਾ ਕੇ ਖੁਸ਼ੀ ਦੇ ਵਿੱਚ ਖੀਵਾ ਹੋਇਆ ਪਾਗਲ ਹੋਇਆ ਮਨੁੱਖ ਐਵੇਂ ਹੀ ਆਪਣੇ ਆਪ ਨੂੰ ਭੁੱਲੀ ਫਿਰਦਾ ਹੈ। ਜੇ ਕਿਤੇ ਦੁੱਖ ਆ ਜਾਏ ਤੇ ਗੁਰਮੁਖੋ ਫਿਰ ਕੰਧਾਂ ਨਾਲ ਟੱਕਰਾਂ ਮਾਰ ਮਾਰ ਕੇ ਉਹੀ ਰੋਂਦਾ। ਤੇ ਜਿਹੜਾ ਗੁਰੂ ਕਾ ਪਿਆਰਾ ਗੁਰੂ ਦੇ ਨਾਲ ਜੁੜਿਆ ਨਾਮ ਦੇ ਨਾਲ ਜੁੜਿਆ ਉਹਨਾਂ ਨੇ ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਆਪ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਵਨ ਸਥਾਨ ਤੇ ਜਾ ਕੇ ਆਏ ਹੋ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਛੋਟੇ ਜਿਹੇ ਬੱਚੇ ਦਾ ਤੜਫਦਾ ਹੋਇਆ ਕਲੇਜਾ ਕੱਢ ਕੇ ਵੈਰੀਆਂ ਨੇ ਉਹਨਾਂ ਦੇ ਮੂੰਹ ਵਿੱਚ ਤੁੰਨਿਆ, ਪਰ ਉਹ ਫਿਰ ਵੀ ਆਨੰਦ ਵਿੱਚ ਨੇ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਬੱਚੇ ਦਾ ਕਤਲ ਛੁਰੀ ਮਾਰ ਕੇ ਕਰੋ, ਪਰ ਉਹਨਾਂ ਨੇ ਕਿਹਾ ਇਹ ਕੰਮ ਤੁਹਾਨੂੰ ਸੋਭਦਾ ਹੈ, ਸੱਚ ਜਾਣਿਓ ਇਹ ਤੇ ਮੇਰਾ ਬੱਚਾ ਹੈ, ਜੇ ਮੇਰੇ ਦੁਸ਼ਮਣ ਦਾ ਬੱਚਾ ਵੀ ਹੁੰਦਾ ਮੈਂ ਤਦ ਵੀ ਇਸ ਨੂੰ ਕਤਲ ਨਹੀਂ ਸੀ ਕਰਦਾ। ਇਹ ਗੁਰੂ ਦੇ ਦਰਸ਼ਨ ਨੇ ਜਿਹੜੇ ਇਹ ਮੱਤ ਤੇ ਇਹ ਬੁੱਧ ਬਖਸ਼ਦੇ ਨੇ। ਸੋ ਗੁਰੂ ਕਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਏਡੀ ਵੱਡੀ ਘਾਲ ਕਮਾਈ ਕੀਤੀ ਉਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਜਾਣਾ ਇੱਥੋਂ, ਕਿਵੇਂ ਉਹਨਾਂ ਨੇ ਦੁੱਖਾਂ ਨੂੰ ਸਹਾਰਿਆ, ਕਿਵੇਂ ਅਰਦਾਸਾਂ ਵਿੱਚ ਕਹਿੰਦੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਨਾਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਨੇ ਐਡੇ ਦੁੱਖ ਕਿਵੇਂ ਸਹਾਰ ਲਏ? ਕਿਉਂਕਿ ਉਹਨਾਂ ਕੋਲ ਗੁਰੂ ਦਾ ਦਰਸ਼ਨ ਸੀ, ਗੁਰੂ ਦੀ ਬਾਣੀ ਸੀ, ਗੁਰੂ ਦਾ ਆਸਰਾ ਸੀ, ਨਾਮ ਦੀ ਦਾਤ ਸੀ। ਇੱਥੋਂ ਅੱਜ ਦੇ ਜੋ ਸ਼ਬਦ ਦਾ ਕੇਂਦਰੀ ਭਾਵ ਹੈ ਉਹ ਹੀ ਹੈ ਆਤੁਰ ਨਾਮ ਬਿਨਾਂ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਖਿਆ ਆਸ਼ਾ। ਮਨੁੱਖ ਇਸ ਕੂਕਰੀ ਆਸਾ ਚੋਂ ਬਾਹਰ ਨਿਕਲ ਕੇ ਕੇਵਲ ਨਾਮ ਨਾਲ ਜੁੜ ਜਾ ਤੇਰੀ ਇਸੇ ਵਿੱਚ ਗਤੀ ਹੈ, ਤੈਨੂੰ ਇਸੇ ਵਿੱਚ ਪ੍ਰਾਪਤੀ ਮਿਲਣੀ। ਸੋ ਅੱਜ ਦੇ ਇਸ ਪੂਰੇ ਸ਼ਬਦ ਦਾ ਤੱਤ ਸਾਰ ਜੇ ਕੇਂਦਰੀ ਭਾਵ ਆਪਾਂ ਦੇਖੀਏ ਤਾਂ ਇਹੀ ਹੈ ਕਿ ਨਾਮ ਨਾਲ ਜੁੜੀਏ, ਗੁਰੂ ਜੀ ਦੇ ਦਰਸ਼ਨ ਕਰੀਏ, ਤੇ ਉਹ ਦਰਸ਼ਨ ਜਿਹੜੇ ਨੇ ਇਕੱਲੇ ਸਰੀਰ ਕਰਕੇ ਤਨ ਕਰਕੇ ਨਹੀਂ ਮਨ ਕਰਕੇ ਵੀ ਚੱਲੀਏ। ਮਨ ਕਰ ਕਬੂ ਨਾ ਹਾਰ ਗੁਣ ਗਾਇਓ, ਵਿਖਿਆ ਸਖਤ ਰਹਿਓ ਨਿਸਬਾਸੁਰ ਕਿਨੋ ਆਪਣੋ ਪਾਇਓ। ਜਿਨ੍ਹਾਂ ਨੇ ਮਨ ਕਰਕੇ ਕਦੇ ਹਰ ਗੁਣ ਨਹੀਂ ਗਾਇਆ ਆਪਣੇ ਮਨ ਦੀ ਕੀਤੀ ਫਿਰ ਉਹ ਖਵਾਰ ਹੁੰਦੇ ਨੇ, ਤੇ ਜਿਨ੍ਹਾਂ ਨੇ ਸਤਿਗੁਰ ਦੇ ਦਰਸ਼ਨ ਕਰਕੇ ਨਾਮ ਦੇ ਨਾਲ ਸੁਰਤ ਜੋੜ ਕੇ ਨਾਮ ਨਾਲ ਪ੍ਰੀਤ ਪਾ ਕੇ ਰੱਖੀ ਉਹਨਾਂ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਗਈਆਂ। ਨਾਮ ਸਦਾ ਸੁਖਦਾਈ ਹਰ ਕੋ, ਨਾਮ ਸਦਾ ਸੁਖਦਾਈ ਹੈ। ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧ ਦਾ, ਸਾਰੇ ਪ੍ਰਬੰਧਕ ਵੀਰਾਂ ਦਾ, ਇੱਥੇ ਹਾਜ਼ਰ ਸੇਵਾਦਾਰਾਂ ਦਾ। ਦਾਸ ਦੀ ਅੱਜ ਪਹਿਲੀ ਹਾਜ਼ਰੀ ਹੈ, ਇਸ ਕਰਕੇ ਜਦੋਂ ਆਪਾਂ ਕਿਸੇ ਨਵੇਂ ਸਥਾਨ 'ਤੇ ਹਾਜ਼ਰੀ ਕਰਨੀ ਹੁੰਦੀ ਮੈਂ ਤਾਂ ਜੀ ਕਹਿੰਦਾ ਗੁਰੂ ਕਾ ਸਿੱਖ ਤਾਂ ਸਾਰੀ ਉਮਰ ਸਿੱਖ ਦਾ ਹੀ ਰਹਿੰਦਾ, ਇਸੇ ਕਰਕੇ ਸਾਨੂੰ ਸਿੱਖ ਕਿਹਾ ਜਾਂਦਾ। ਸੋ ਇੱਥੋਂ ਦੇ ਕਥਾਵਾਚਕ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ, ਗਿਆਨੀ ਜਥੇਦਾਰ ਕੁਲਵੰਤ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਗਿਆਨੀ ਜਥੇਦਾਰ ਰਾਮ ਸਿੰਘ ਜੀ ਦਾ ਧੰਨਵਾਦ, ਇੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਦਾ ਧੰਨਵਾਦ, ਸਮੂਹ ਪ੍ਰਬੰਧਕ ਕਮੇਟੀ ਮੈਨੇਜਰ ਸਾਹਿਬ ਦਾ ਧੰਨਵਾਦ, ਸਾਹਮਣੇ ਬੈਠੇ ਸਾਰੇ ਵੀਰਾਂ ਦਾ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮਹਾਰਾਜ ਸਾਹਿਬ ਕਿਰਪਾਲਤਾ ਕਰਨ, ਸਭ ਤੋਂ ਕੋਟਾਂ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਦਾਤਾਰ ਪਾਤਸ਼ਾਹ ਜੀ ਦਾ। ਮੈਂ ਆਪਣੇ ਆਪ ਨੂੰ ਬਹੁਤ ਵੱਡਾ ਵਡਭਾਗੀ ਸਮਝਦਾ ਕਿ ਜਿੱਥੇ ਗੁਰੂ ਦੇ ਤਖਤਾਂ 'ਤੇ ਦਾਸ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਜੀ ਨੇ ਬੜੇ ਪਿਆਰ ਨਾਲ ਸ਼ਰਵਣ ਕੀਤਾ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਾਧ ਸੰਗਤ ਮਾਤਾ ਪਿਤਾ ਦੀ ਨਿਆਈ ਹੈ। ਮਹਾਰਾਜ ਜੀ ਕਹਿੰਦੇ ਨੇ ਜੈਸਾ ਬਾਰਕ ਭਾਈ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਪਹੰਤੀ।

ਪਾਵੇ ਮਹਾਰਾਜ ਗਲਤੀਆਂ ਭੁੱਲਾਂ ਸਾਡੀਆਂ ਨੇ ਸਾਰੀਆਂ ਵਡਿਆਈਆਂ ਤੇਰੀਆਂ ਨੇ ਹੋਈਆਂ ਗਲਤੀਆਂ ਤੋਂ ਖਿਮਾ ਕਰਨਾ ਗੁਰੂ ਗੁਰੂ ਰੂਪ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਸਤਿਗੁਰ ਜੀ ਮਿਹਰਮਤ ਕਰਨ ਕਿਰਪਾ ਕਰਨ ਆਓ ਆਖਰੀ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਦੀ ਸਾਂਝ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿਖੇ ਸਨਿਮਰ ਬੇਨਤੀ ਹੈ ਕਿ ਕੱਲ੍ਹ ਮਿਤੀ 29 ਜੂਨ 2026 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਬੜੀ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ, ਜਿਸ ਦੇ ਵਿੱਚ ਭਾਈ ਨਿਰਵੈਰ ਸਿੰਘ ਜੀ, ਭਾਈ ਅਮਰ ਸਿੰਘ ਜੀ ਦਾ ਰਾਗੀ ਜਥਾ ਸਵੇਰੇ 10 ਤੋਂ 11 ਵਜੇ ਤੱਕ ਕੀਰਤਨ ਕਰੇਗਾ। ਉਪਰੰਤ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਸੰਬੰਧੀ ਵਿਖਿਆਨ ਕਰਨਗੇ। ਉਪਰੰਤ ਪ੍ਰਸ਼ਾਦ ਦਾ ਭੋਗ ਅਤੇ ਦੀਵਾਨ ਦੀ ਸਮਾਪਤੀ ਹੋਵੇਗੀ। ਸਮੂਹ ਸੰਗਤਾਂ ਨੇ ਦੀਵਾਨ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Hey, Master, you know, I'm a guy.

Thank you.

Gracias.

ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗੁਰਜੀ ਕਾ ਕਾਲੀ ਗ

ਵਾਰ ਹੋਏ ਸਭ ਲੈਂਗੇ ਬੱਚੇ ਸੁਣ ਜੋ ਦੋਹਰਾ ਉੱਠ ਕੇ ਸਭਾ ਮਲੇ ਛਕੀ ਕਰ ਕੂੜਾ ਪਾਸਾਰ ਡੰਕਾ ਬਾਜੇ ਫਤਿਹ ਕਾਰ ਨਹਿ ਤਲਕ ਉਤਾਰ ਚਤੁਰ ਤਕਰ ਵਰਤੀ ਚਤੁਰ ਤਕਰ ਭੁਗਤੇ ਸੋਯਾਮ ਬਹੁ ਸੁਭੰਗ ਸਰਦਾ ਸਰਜੁਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਸੁਗਿਆ ਭੰਗੰ ਵਿਭੂਤੇ ਦੇਵੀ ਕੁਭਤੇ ਨੁਹਦਾ ਹੁਤਜ ਨਾਨ ਗੁਰ ਗੋਬਿੰਦ ਸਿੰਘ ਦੀਸਰੇ ਕਾਲ ਪੁਰਖ ਦੀ ਸਹਾਇ ਦਰਬਾਰ ਮਿੱਤਰੋ ਦਰਬਾਰਾ ਸਚਖੰਡ ਵਿੱਚ ਨਿਰੰਕਾਰਾ ਲਛਮੇ ਖੜੀ ਤੁਮਰੇ ਦਰਬਾਰਾ ਸਰਬ

ਸਟੱਡੀ ਕਰ।

ਕਹਿਓ ਮੁਕਤੇ ਇਹ ਭਾਤ ਕ੍ਰਿਸ਼ਨ ਜੀ ਨੇ ਫਿਰ ਇਸ
ਸਾਰੇ ਇੱਕ ਰਿਪਾਰਟ ਦਾ ਜਿਹੜਾ ਅਧਿਆਇ ਹੈ ਨਾ।

ਦੇ ਦਿਵਾਲੀ ਦਿਨ ਤਿਉਹਾਰ

Thank you.

त्वप्रसाद तोमर छंद।

ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁ ਹੀ ਥਲਸਤੁ ਹੀ ਨਦਿਸਤੁ ਹੀ ਨਦਸਤੁ ਹੀ ਬ੍ਰਿਛਸਤੁ ਹੀ ਪਤਸਤੁ ਹੀ ਛਿਤਸਤੁ ਹੀ ਉਰਧਸਤੁ ਹੀ ਭਜਸਤੁ ਅੰ ਭਜਸਤੁ ਅੰ ਰਟਸਤੁ ਅੰ ਠਟਸਤੁ ਅੰ ਜਿਮੀ ਤੁਹੀ ਜਮਾ ਤੁਹੀ ਮਕੀ ਤੁਹੀ ਮਕਾਂ ਤੁਹੀ

ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਣੀਏ ਸਭ ਚਾਰ ਆਦਿ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟਿੰਦਰ ਉਪੇਂਦਰ ਜਨਮ ਜਾਤਾ ਕਰਮ

ਤਵਾ ਪ੍ਰਸਾਦ ਦੀ ਰਗ ਤ੍ਰਿਭੰਗੀ ਛੰਦ ਦੁਰਜੰਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਵਰਤੇ ਚਛਰਾ ਸੁਰ ਮਾਰਨ ਪਤਿ ਦੋ ਧਾਰਨ ਨਰਕ ਨਿਵਾਰਨ ਗੂੜ ਕਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ਜੈ ਜੈ ਉਸੀ ਮੈਂ ਖਾਸੁਰ ਮਰਦਨ ਰਮਕ ਬਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਬੁਸ਼ਟ

ਰੰਗੇ ਤੇਜ ਬਰੰਗ ਲੰਗੂੜੀਆ ਫਾਂਧੇ ਆਯੁਧ ਬਾਂਧੇ ਸੈਨ ਬਿਮਰਦਨ ਕਾਲ ਸੁਰੰ ਅਸ਼ਟਾਇਦ ਚਮਕੇ ਭੂਖਣ ਦਮਕੇ ਅਤ ਸਿਧ ਚਮਕੇ ਫੁੰਗ ਫਨੰ ਜੈ ਜੈ ਹੋ ਸੀ ਮਖਾ ਸੁਰ ਮਰਦਨ ਰਮਕ ਬਰਦਨ ਦੈਤ ਜਣੰ ਚੰਡਾ ਸੁਰ ਚੰਡਨ ਮੁੰਡ ਬਿਮੁੰਡਨ ਖਾਂਡੇ ਅਖੰਡਨ ਖੂਨ ਖਿਤੇ ਦਾਮ ਨੀ ਦਮੰਗਣ ਦੁਜਾ ਪਰੰਕਣ ਫਣੀ ਫੁੰਕਾਰਣ ਜੋਧ ਚਿਤੇ ਸਰਧਾਰ ਬਿਬਰਖਣ ਦੁਸ਼ਟ ਪ੍ਰਕਰ ਖਣ ਪੁਸ਼ਟ ਪ੍ਰਹਾਰ ਖਣ ਦੁਸ਼ਟ ਮਥੇ ਜੈ ਜੈ ਹੋ ਸੀ ਮੈਂ ਖਾ ਸੁਰ ਮਰਦਨ ਭੂਮਾ ਕਾਸਲ ਉਰਧ ਅਥੇ ਦਾਮਨੀ ਬ੍ਰਹਾਸੰ ਸੁਛਮ ਨਿਵਾਸੰ ਸਿਸ਼ਟ ਪ੍ਰਕਾਸ

ਜਲ ਥਲ ਮਹੀ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨ ਜਾਏ ਜਹ ਪੈਰ ਪਾਰ ਦੀ ਨਾਨ ਦੋਖ ਤਹਿ ਤਾ ਉਦਾਰ ਕਈ ਕੋਟ ਇੰਦਰ ਜਿਹ ਪਾਨਹਾਰ ਕਈ ਕੋਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਚਵਰ ਸ਼ਤਰ ਤਖਤ ਕੇ ਮਾਲਕ ਗੁਰਤਾ ਤੇ ਸੁਭਾਇਮਾਨ ਬਾਣੀ ਸ਼ਬਦਾਵਤਾਰ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬੌਰਾਨੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਪਿਤਾ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਮਹਾਨ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਆਬ ਚੱਲ ਨਗਰ ਸਾਹਿਬ ਜੀ ਵਿਖੇ ਜਿੱਥੇ ਆਪ ਸਾਧ ਸੰਗਤ ਜੀ ਦੂਰ ਦੁਰਾਡਿਆਂ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ, ਇੱਥੇ ਨਾਲੇ ਸਤਸੰਗਤ ਦਾ ਲਾਹਾ ਮਾਣ ਰਹੇ ਹੋ। ਸੰਧਿਆ ਵੇਲੇ ਦਾ ਸਮਾਂ ਹੋਇਆ ਹੈ। ਗੁਰੂ ਘਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਗੁਰ ਇਤਿਹਾਸ ਦੀ ਕਥਾ ਵਿਚਾਰਨ ਦਾ ਸਮਾਂ ਹੋਇਆ ਹੈ। ਸੋ ਆਪ ਜੀਆਂ ਨੇ ਪਿਛਲੇ ਕਥਾ ਦੇ ਵਿੱਚ ਸਰਵਣ ਕੀਤਾ ਧੰਨ ਸਾਹਿਬ ਕਮਾਲ ਮਰਦ ਅਗੰਮੜਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਸਤਿਗੁਰੂ ਜੀ ਉਹ ਬੇਅੰਤ ਹੀ ਚੋਜ ਕੌਤਕ ਆਗਰੇ ਦੀ ਧਰਤੀ 'ਤੇ ਵਰਤਾ ਰਹੇ ਹਨ, ਬੇਅੰਤ ਹੀ ਜੀਆਂ ਦਾ ਉਧਾਰ ਕਰ ਰਹੇ ਹਨ। ਕੋਈ ਰਾਜਾ ਹੈ, ਕੋਈ ਪਰਜਾ ਹੈ, ਕੋਈ ਸੰਗਤ ਹੈ, ਕੋਈ ਸਾਧ ਸੰਗਤ ਜੀ, ਕੋਈ ਭਾਵੇਂ ਕੋਈ ਆਮ ਜੀਵ ਹੈ, ਜਿਹੜਾ ਵੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦਾ ਹੈ ਸਵਾਲੀ ਬਣ ਕਰਕੇ, ਗੁਰੂ ਜੀ ਜ਼ਰੂਰ ਹੀ ਉਹਦੀ ਆਸ ਪੂਰੀ ਕਰਦੇ ਨੇ, ਬਖਸ਼ਿਸ਼ਾਂ ਦਿੰਦੇ ਨੇ। ਸੋ ਬਹਾਦਰ ਸ਼ਾਹ ਜਿਹੜਾ ਹੈ ਗੁਰੂ ਜੀ ਦੇ ਕੋਲ ਆਇਆ ਹੈ, ਬਾਗ ਵਿੱਚ ਬੈਠਿਆ, ਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਕੁਝ ਸਵਾਲ ਸੀਗੇ ਉਸ ਦੇ, ਉਹਨੇ ਸਵਾਲ ਪੁੱਛੇ। ਉਹਨੇ ਇਹ ਸਵਾਲ ਕੀਤਾ ਸੀ ਕਿ ਸਾਡੇ ਮਤ ਦੇ ਅਨੁਸਾਰ ਨਾ ਇਸਲਾਮ ਮਤ ਦੇ ਵਿੱਚ ਕਈ ਐਸੇ ਨੇ, ਉਹਦੇ ਵਿੱਚ ਇਹ ਬੋਲਿਆ ਜਾਂਦਾ ਹੈ ਕਿ ਜਿਹੜੇ ਵੀ ਸੱਜਣ ਜਾਂ ਜੀਵ ਬੰਦਾ ਇਹਨਾਂ ਕਲਮਾਂ ਨੂੰ ਪੜ੍ਹ ਲੈਂਦਾ ਨਾ, ਇਹ ਕਲਮਾਂ ਨੂੰ ਪੜ੍ਹਨ ਨਾਲ ਹੀ ਉਹਨੂੰ ਜੰਨਤ ਨਸੀਬ ਹੋ ਜਾਂਦੀ ਹੈ, ਅਤੇ ਜਿਹੜੇ ਕਲਮਾਂ ਨਹੀਂ ਪੜ੍ਹਦੇ ਨੇ ਉਹ ਦੋਜ਼ਕ, ਉਹ ਨਰਕਾਂ ਨੂੰ ਜਾਂਦੇ ਨੇ। ਗੁਰੂ ਜੀ ਕਹਿਣ ਲੱਗੇ, ਬਹਾਦਰ ਸ਼ਾਹ ਇੰਝ ਨਹੀਂ ਹੋਇਆ ਕਰਦਾ, ਗੱਲ ਤੇਰੀ ਤੇਰੇ ਥਾਂ 'ਤੇ ਭਾਵੇਂ ਠੀਕ ਹੋਵੇਗੀ, ਅਸਲ ਵਿੱਚ ਇਕੱਲਾ ਕਲਮਾ ਪੜ੍ਹਨ ਦੇ ਨਾਲ ਨਹੀਂ ਕਿਸੇ ਦਾ ਉਧਾਰ ਹੋ ਜਾਂਦਾ, ਕਿਸੇ ਦਾ ਕਲਿਆਣ ਨਹੀਂ ਹੁੰਦਾ, ਕੋਈ ਸਵਰਗ ਨਰਕ ਆਦਿ ਕਲਮਾ ਦੇ ਨਾਲ ਨਹੀਂ ਜਾਂਦਾ, ਆਪਣੇ ਕਰਮਾਂ ਦੇ ਕਰਕੇ ਜਾਂਦਾ ਹੈ। ਉਹਨੇ ਕਿਹਾ, ਮੈਂ ਕਿਵੇਂ ਤੁਹਾਡੀ ਗੱਲ ਮੰਨਾਂ? ਮਹਾਰਾਜ ਜੀ ਨੇ ਕੌਤਕ ਵਰਤਾਇਆ ਹੈ, ਇੱਕ ਖਜ਼ਾਨਚੀ ਸਿੰਘ ਨੂੰ ਸੱਦਿਆ ਨੇੜੇ, ਉਹਨੂੰ ਕਿਹਾ ਕਿ ਇਹਦੇ ਵਿੱਚ ਜਿਹੜਾ ਇਹ ਚਾਂਦੀ ਦਾ ਸਿੱਕਾ ਹੈ, ਇਹ ਅਸ਼ਰਫੀ, ਇਹ ਬਾਜ਼ਾਰ ਵਿੱਚ ਜਾ ਕੇ ਇਹਦਾ ਭਾਵ ਕੀ ਹੈ, ਇਹਦੇ ਬਦਲੇ 'ਚ ਕਿੰਨਾ ਕੁ ਮੁੱਲ ਪ੍ਰਾਪਤ ਹੋਵੇਗਾ, ਉਹ ਲਿਆਉਣਾ ਕਰ। ਸਿੰਘ ਗੁਰੂ ਜੀ ਦੀ ਆਗਿਆ ਮੰਨ ਕਰਕੇ ਬਾਜ਼ਾਰ ਚਲਾ ਗਿਆ। ਸਾਰੇ ਪਾਸੇ ਹੁਣ ਬਾਜ਼ਾਰ ਦੇ ਵਿੱਚ ਜਿੰਨੇ ਵੀ ਸੁਨਿਆਰੇ ਸਨ, ਵਪਾਰੀ ਸਨ, ਉਹਨਾਂ ਕੋਲ ਜਾ ਕੇ ਪੁੱਛਦਾ ਹੈ ਕਿ ਇਸ ਚਾਂਦੀ ਦੀ ਅਸ਼ਰਫੀ ਦਾ ਕਿੰਨਾ ਕੁ ਮੁੱਲ ਹੈ। ਜਦੋਂ ਸਾਧ ਸੰਗਤ ਜੀ ਉਹ ਸੁਨਿਆਰੇ ਵੇਖਦੇ ਨੇ, ਉਹ ਜੋਹਰੀ ਵੇਖਦੇ ਨੇ ਨਾ, ਉਹ ਕਹਿੰਦੇ ਇਹ ਤਾਂ ਸਿੱਕਾ ਖਰਾ ਨਹੀਂ, ਇਹ ਖੋਟਾ ਹੈ। ਕਹਿੰਦੇ ਖੋਟਾ ਸਿੱਕਾ ਇੱਥੇ ਨਹੀਂ ਚੱਲਣਾ। ਕੋਈ ਸੁੱਟ ਦਿੰਦਾ, ਕੋਈ ਕਹਿੰਦਾ ਅੱਗੇ ਹੁਣ ਚਲੇ ਜਾ, ਖੋਟੇ ਦਾ ਕਦੇ ਮੁੱਲ ਨਹੀਂ ਹੋਇਆ ਕਰਦਾ, ਮੁੱਲ ਤਾਂ ਖਰੇ ਦਾ ਹੀ ਹੁੰਦਾ ਹੈ। ਤੁਹਾਡੇ ਕੋਲ ਕੋਈ ਸਾਧ ਸੰਗਤ ਜੀ ਖੋਟੀ ਵਸਤੂ ਹੈ, ਉਹ ਤੁਸੀਂ ਸਾਂਭ ਕੇ ਰੱਖੋ, ਤੁਸੀਂ ਸੋਚੋ ਕਿ ਇਹ ਵਸਤੂ ਬੜੀ ਮੁੱਲਵਾਨ ਹੈ। ਹੁਣ ਕੋਈ ਸੋਨੇ ਦੀ ਵਸਤੂ ਹੈ, ਤੁਸੀਂ ਸੋਚੋ ਕਿ ਇਹ ਸੋਨਾ ਹੀ ਹੈ, ਹੈ ਨਹੀਂ ਪਰ ਸੋਚ ਲਓ ਕਿ ਸੋਨਾ ਹੀ ਹੈ, ਅਤੇ ਉਹਦੀ ਸਾਂਭ ਕਰੋ, ਉਹਦੀ ਦੇਖ ਰੇਖ ਕਰੋ, ਪਰ ਜਦੋਂ ਉਸ ਦਾ ਕੰਮ ਆਉਣਾ ਹੈ ਨਾ, ਉਹਦੀ ਪਰਖ ਕੀਤੀ ਜਾਣੀ ਹੈ, ਜੇ ਪਰਖ ਦੇ ਵਿੱਚ ਉਹਨੇ ਨਹੀਂ ਟਿਕਣਾ, ਉਹਨੇ ਆਪਣਾ ਖਰਾਪੁਣਾ ਜਿਹੜਾ ਹੈ ਉਹ ਨਹੀਂ ਵਿਖਾਉਣਾ, ਉਹਨੇ ਝੂਟਾ ਜਿਹੜਾ ਹੈ ਸਾਬਤ ਹੋਣਾ,
ਤਾਂ ਫਿਰ ਉਸ ਵਸਤੂ ਦਾ ਉਹਨੂੰ ਸਾਂਭਣ ਦਾ ਸਾਨੂੰ ਕੀ ਲਾਹਾ ਮਿਲਿਆ, ਕੀ ਉੱਥੇ ਸਾਡਾ ਜਿਹੜਾ ਹੈ ਕਿਹੜਾ ਮਨੋਰਥ ਪੂਰਾ ਹੋਇਆ, ਕੀ ਫਾਇਦਾ ਪ੍ਰਾਪਤ ਹੋਇਆ? ਮੁੱਲ ਤਾਂ ਸਾਧ ਸੰਗਤ ਜੀ ਖਰੇ ਦਾ ਹੁੰਦਾ ਹੈ, ਖੋਟਿਆਂ ਦਾ ਨਹੀਂ। ਹਾਂ ਇਹ ਗੱਲ ਵੱਖਰੀ ਹੈ ਕਿ ਗੁਰੂ ਕਿਰਪਾ ਕਰ ਦੇਵੇ ਨਾ, ਜੇ ਗੁਰੂ ਦਇਆ ਦੇ ਘਰ ਵਿੱਚ ਆ ਜਾਵੇ ਸਤਿਗੁਰੂ, ਖੋਟਿਓ ਖਰੇ ਕਰੇ, ਉਹ ਖੋਟਿਆਂ ਨੂੰ ਵੀ ਖਰਾ ਬਣਾ ਸਕਦੇ ਨੇ। ਕਦੋਂ? ਕੋਈ ਉਹਨਾਂ ਦੇ ਹੁਕਮ ਵਿੱਚ ਆ ਜਾਵੇ, ਕੋਈ ਉਹਨਾਂ ਦੇ ਕੋਲ ਆ ਜਾਵੇ, ਕੋਈ ਸ਼ਰਣਾ ਦੇ ਵਿੱਚ ਆ ਜਾਵੇ। ਗੱਲ ਚੱਲ ਰਹੀ ਹੈ ਵਸਤੂ ਦੀ, ਵਸਤੂ ਤਾਂ ਸਾਧ ਸੰਗਤ ਜੀ ਜੇ ਖਰੀ ਹੈ ਤਾਂ ਹੀ ਮੁੱਲ ਪੈਣਾ ਹੈ। ਉਹ ਸਿੰਘ ਸਾਰੇ ਪਾਸੇ ਹੁਣ ਚਲਾ ਗਿਆ, ਕੋਈ ਕਿਸੇ ਨੇ ਉਹਨੂੰ ਉਹਦਾ ਮੁੱਲ ਨਹੀਂ ਦਿੱਤਾ। ਮੁੜ ਕਰਕੇ ਗੁਰੂ ਸਾਹਿਬ ਜੀ ਕੋਲ ਆ ਗਿਆ, ਜਦੋਂ ਪਰਤ ਕੇ ਆਇਆ ਪਾਤਸ਼ਾਹ ਜੀ ਕਹਿਣ ਲੱਗੇ ਕੀ ਗੱਲ ਹੋਈ ਹੈ? ਕਹਿੰਦਾ ਕੋਈ ਇਹ ਖੋਟਾ ਸਿੱਕਾ ਲੈ ਕੇ ਰਾਜੀ ਨਹੀਂ, ਸਾਰੇ ਜਾਂ ਤਾਂ ਇਹਨੂੰ ਵਗਾ ਦਿੰਦੇ ਸਨ ਜਾਂ ਤਾਂ ਮੈਨੂੰ ਗਾਲਾਂ ਕੱਢਦੇ ਸਨ, ਕਹਿੰਦੇ ਇਹ ਕੀ ਤੂੰ ਖੋਟਾ ਸਿੱਕਾ ਲੈ ਆਇਆ ਹੈ? ਮਹਾਰਾਜ ਜੀ ਕਹਿੰਦੇ ਦੇਖ ਬਹਾਦਰ ਸ਼ਾਹ, ਇਹ ਸਿੱਕਾ ਇਹਦੇ 'ਤੇ ਜਿਵੇਂ ਤੁਹਾਡੇ ਸਿੱਕੇ 'ਤੇ ਕਲਮ ਲਿਖੀ ਹੋਈ ਹੁੰਦੀ ਹੈ, ਹਰ ਇੱਕ ਜਿਵੇਂ ਸਿੱਕਾ ਆਉਂਦਾ ਨਾ, ਅੱਜ ਕੱਲ੍ਹ ਜਿਹੜਾ ਹੈ ਆਪਾਂ ਰੁਪਈਆ ਵੇਖਦੇ ਹਾਂ ਜਾਂ ਕੋਈ ਨੋਟ ਵੇਖਦੇ ਹਾਂ ਉਹਦੇ 'ਤੇ ਮੋਹਰ ਲੱਗੀ ਹੋਈ ਹੈ, ਉਹਦੇ 'ਤੇ ਕੁਛ ਲਿਖਿਆ ਹੋਇਆ ਹੈ ਕਿ ਇਹ ਭਾਰਤ ਦੀ ਕਰੰਸੀ ਹੈ, ਇਹ ਕਿਸੇ ਔਰ ਮੁਲਕ ਦੀ ਕਰੰਸੀ ਲਿਖਿਆ ਹੋਇਆ ਹੁੰਦਾ ਹੈ, ਸੰਮਤ ਈਅਰ ਵੀ ਜਿਹੜਾ ਹੈ ਉਹਦੇ 'ਤੇ ਲਿਖਿਆ ਹੋਇਆ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਤੁਹਾਡਾ ਹਿਜਰੀ ਸੰਨ ਸੰਮਤ ਵੀ ਇਹਦੇ 'ਤੇ ਉਕੇਰਿਆ ਹੋਇਆ, ਇਹਦੇ 'ਤੇ ਤੁਹਾਡੀ ਕਲਮ ਵੀ ਲਿਖੀ ਹੋਈ ਹੈ, ਫਿਰ ਵੀ ਇਹ ਸਿੱਕਾ ਚੱਲਿਆ ਨਹੀਂ, ਬਾਜ਼ਾਰ ਦੇ ਵਿੱਚ ਇਹਦਾ ਕੋਈ ਭਾਵ ਮੁੱਲ ਨਹੀਂ ਪ੍ਰਾਪਤ ਹੋਇਆ। ਇਵੇਂ ਹੀ ਜਿਹੜਾ ਇਹ ਬੰਦਾ ਹੈ ਨਾ, ਇਹ ਬੰਦਾ ਭਾਵੇਂ ਕਲਮਾ ਪੜ ਲਵੇ, ਭਾਵੇਂ ਕੁਛ ਪੜ ਲਵੇ, ਪਰ ਮਨ ਕਰਕੇ ਖਰਾ ਹੋਵੇ, ਮਨ ਕਰਕੇ ਸਾਧ ਸੰਗਤ ਜੀ ਖਿਮਾ, ਮਨ ਕਰਕੇ ਖੋਟਾ ਹੋਵੇ। ਜੇ ਮਨ ਕਰਕੇ ਖਰਾ ਹੈ ਤਾਂ ਕਬੂਲ ਹੋ ਗਿਆ, ਜੇ ਮਨ ਕਰਕੇ ਖੋਟਾ ਹੈ ਤਾਂ ਕਹਿੰਦੇ ਕਦੇ ਨਹੀਂ ਕਬੂਲ ਹੋਵੇਗਾ। ਪਰਮੇਸ਼ਰ ਦੇ ਦੁਰਦਰਗਾਹ ਦੇ ਵਿੱਚ ਕੇਵਲ ਤੇ ਕੇਵਲ ਕਰਮਾਂ ਦਾ ਨਿਬੇੜਾ ਹੁੰਦਾ ਹੈ, ਭਾਵ ਉੱਥੇ ਕਰਮਾਂ ਦੀ ਜਿਹੜੀ ਹੈ ਉਹ ਗਿਣਤੀ ਮਿਣਤੀ ਕੀਤੀ ਜਾਂਦੀ ਹੈ। ਜੇ ਕਰਕੇ ਕਰਮ ਚੰਗੇ ਹਨ, ਚੰਗੇ ਅਮਲ ਕੀਤੇ ਹਨ ਦੁਨੀਆਂ ਦੇ ਵਿੱਚ, ਉਹਨਾਂ ਨੇ ਤੇਰਾ ਸਾਥ ਦੇਣਾ ਹੈ। ਸਾਧ ਸੰਗਤ ਜੀ ਦੋ ਗੱਲ ਹੋਇਆ ਕਰਦੀਆਂ, ਇੱਕ ਤਾਂ ਵੇਖੋ ਜਦੋਂ ਪੜ੍ਹਨਾ ਹੈ ਨਾ, ਆਪਾਂ ਨੇ ਪੜ੍ਹ ਕੇ ਵਿਚਾਰ ਵੀ ਕਰਨਾ ਹੈ, ਜਦੋਂ ਸੁਣਨਾ ਹੈ, ਜਦੋਂ ਪੜ੍ਹਨਾ ਹੈ ਤੇ ਉਹਨੂੰ ਅਪਣਾਉਣਾ ਵੀ ਹੈ, ਤਾਂ ਜਾ ਕਰਕੇ ਸਾਧ ਸੰਗਤ ਜੀ ਉਹ ਜੀ ਦਾ ਕਲਿਆਣ ਨਿਸਤਾਰਾ ਹੁੰਦਾ ਹੈ। ਜੇ ਕਰਕੇ ਕੋਈ ਸੁਣ ਵੀ ਲਵੇ ਨਾ, ਤਾਂ ਸੁਣਨ ਦਾ ਵੀ ਆਪਣਾ ਮਹੱਤਵ ਹੋਇਆ ਕਰਦਾ ਹੈ। ਜਦੋਂ ਆਪਾਂ ਸੁਣਦੇ ਹਾਂ ਤੇ ਉਹ ਬਚਨ ਤਾਂ ਹੀ ਜੀ ਮਨ ਵਿੱਚ ਵਸਣਗੇ, ਜੇ ਆਪਾਂ ਸੁਣਾਂਗੇ, ਜੇ ਆਪਾਂ ਪੜ੍ਹਾਂਗੇ ਤਾਂ ਹੀ ਤਾਂ ਆਪਾਂ ਬੂਝਾਂਗੇ, ਤਾਂ ਹੀ ਤਾਂ ਉਹਦੇ 'ਤੇ ਆਪਾਂ ਚੱਲਾਂਗੇ, ਤੁਰਾਂਗੇ, ਉਹਨਾਂ ਬਚਨਾਂ ਨੂੰ ਅਪਣਾਵਾਂਗੇ, ਅਮਲੀ ਜਾਮਾ ਦੇਵਾਂਗੇ। ਜੇ ਆਪਾਂ ਪੜ੍ਹਾਂਗੇ ਹੀ ਨਹੀਂ, ਸੁਣਾਂਗੇ ਹੀ ਨਹੀਂ, ਫਿਰ ਉਧਾਰ ਕਿਵੇਂ ਹੋਏਗਾ? ਸੋ ਗੁਰਬਾਣੀ ਜਿਹੜੀ ਹੈ ਇਹਨੂੰ ਪੜ੍ਹਨਾ ਵੀ ਹੈ, ਸੁਣਨਾ ਵੀ ਹੈ ਅਤੇ ਅਪਣਾਉਣਾ ਵੀ ਹੈ। ਮਨ ਕਰਕੇ, ਬਾਣੀ ਕਰਕੇ ਅਤੇ ਬਚਨ ਕਰਕੇ, ਕਰਮਾਂ ਕਰਕੇ ਅਪਣਾਉਣਾ ਹੈ, ਤਾਂ ਹੀ ਜੀਆਂ ਦਾ ਭਲਾ ਹੁੰਦਾ ਹੈ। ਗੁਰੂ ਜੀ ਕਿਰਪਾਲਤਾ ਕਰਕੇ ਦੱਸ ਰਹੇ ਨੇ, ਬਹਾਦਰ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਕਹਿੰਦੇ ਇਹ ਸਿੱਖਾ ਜਿਵੇਂ ਖੋਟਾ ਸੀ, ਇਹਦਾ ਕੋਈ ਮੁੱਲ ਨਹੀਂ ਮਿਲਿਆ, ਇਵੇਂ ਹੀ ਬੰਦਾ ਜਿਹੜਾ ਹੈ ਇੱਥੇ ਬਾਹਰਲੀ ਤੌਰ 'ਤੇ ਕਲਮਾ ਪੜ ਲਵੇ, ਕੋਈ ਭੇਖ ਜਿਹੜਾ ਹੈ ਉਹ ਧਾਰਨ ਕਰ ਲਵੇ, ਇਹਦੇ ਨਾਲ ਨਹੀਂ ਉਧਾਰ ਹੋਣਾ। ਉਧਾਰ ਤਾਂ ਜੀ ਦਾ ਕਰਮਾਂ ਦੇ ਨਾਲ ਹੋਣਾ। ਸਵਰਗ ਨਰਗ ਇਹ ਜਿਨ੍ਹਾਂ ਨੂੰ ਤੁਸੀਂ ਜੰਨਤ ਅਤੇ ਦੋਜ਼ਖ ਆਖਦੇ ਹੋ, ਇਹ ਸਾਰੇ ਜਿਹੜੇ ਨੇ ਇਹ ਕਰਮਾਂ ਦੇ ਨਾਲ ਬੰਦੇ ਨੂੰ ਪ੍ਰਾਪਤ ਹੁੰਦੇ ਹਨ। ਸੋ ਇਵੇਂ ਗੁਰੂ ਜੀ ਨੇ ਉਹਨੂੰ ਸਿੱਖਿਆ ਦਿੱਤੀ ਹੈ। ਅੱਗੇ ਉਸ ਦੀ ਸਾਧ ਸੰਗਤ ਜੀ ਨਿਗਾਹ ਗੁਰੂ ਸਾਹਿਬ ਜੀ ਦੇ ਕੋਲ, ਹਜ਼ੂਰੀ ਵਿੱਚ ਇੱਕ ਬੇਟੀ ਹੈ ਗੁਰੂ ਕੇ ਸਿੱਖਾਂ ਦੀ। ਹੁਣ ਵੇਖੋ ਜਿਹੜਾ ਮਾੜੀ ਨਿਗਾਹ ਕਰਦਾ, ਭਾਵੇਂ ਉਹ ਰਾਜਾ ਹੋਵੇ, ਭਾਵੇਂ ਕੋਈ ਆਮ ਬੰਦਾ ਹੋਵੇ, ਗੁਰੂ ਸਾਹਿਬ ਜੀ ਤਾਂ ਬੇਪਰਵਾਹ ਨੇ, ਜਵਾਬ ਤਾਂ ਦਿੰਦੇ ਹੀ ਨੇ ਨਾ। ਮਹਾਰਾਜ ਜੀ ਨੇ ਕੌਤਕ ਵਿਖਾਇਆ ਹੈ, ਉਹਦੀ ਨਿਗਾਹ ਕਿਸੇ 'ਤੇ ਮਾੜੀ ਪੈ ਗਈ। ਮਹਾਰਾਜ ਜੀ ਕਹਿੰਦੇ ਐਸੀ ਗੱਲ ਹੈ। ਮਹਾਰਾਜ ਜੀ ਨੇ ਫਿਰ ਉੱਥੇ ਉਸ ਸਿੰਘਣੀ ਦੇ ਰਾਹੀਂ ਕਹਿ ਲਓ, ਉਸ ਬੱਚੀ ਦੇ ਰਾਹੀਂ ਕਹਿ ਲਓ, ਬਹਾਦਰ ਸ਼ਾਹ ਦੇ ਮਨ ਵਿੱਚ ਐਸਾ ਡਰ ਪੈਦਾ ਕੀਤਾ। ਬਹਾਦਰ ਸ਼ਾਹ ਕੀ ਵੇਖਦਾ ਹੈ ਕਿ ਉਹ ਸਿੰਘਣੀ ਇਕੱਲੀ, ਉਹ ਬੱਚੀ ਇਕੱਲੀ ਨਹੀਂ, ਉਹਦੇ ਨਾਲ ਸ਼ੇਰ ਨੇ, ਦੋਵੇਂ ਪਾਸੇ ਸ਼ੇਰ ਉਹਦੇ ਨਾਲ ਚੱਲ ਰਹੇ ਨੇ। ਇਹ ਵੇਖ ਕੇ ਦੰਗ ਰਹਿ ਗਿਆ, ਕਹਿੰਦਾ ਅੱਜ ਦੇ ਬਾਅਦ ਕਦੇ ਨਹੀਂ ਮੈਂ ਐਸੀ ਮਾੜੀ ਨਿਗਾਹ ਨਾਲ ਕਿਸੇ ਨੂੰ ਵੇਖਾਂਗਾ। ਸੱਚ ਜਾਣਿਓ, ਜੇ ਕਰਕੇ ਕੋਈ ਨਾ ਧੀ ਭੈਣ, ਕੋਈ ਬੱਚੀ
ਕੋਈ ਮਾਈ ਕੋਈ ਬੀਬੀ ਉਹ ਗੁਰੂ ਘਰ ਸਮਰਪਿਤ ਹੋ ਕੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਆਪਣਾ ਪਿਓ ਜਾਣੇ। ਫਿਰ ਪਿਓ ਦਾ ਕੰਮ ਹੈ ਨਾ ਪੱਤ ਰੱਖਣਾ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਦੇ ਵੀ ਉਹਦੀ ਪੱਤ ਉਹਦੀ ਇੱਜ਼ਤ ਜਿਹੜੀ ਹੈ ਉਹ ਕਦੇ ਪਾਤਸ਼ਾਹ ਮਹਾਰਾਜ ਜੀ ਉਹਦੇ 'ਤੇ ਕਿਸੇ ਨੂੰ ਹੱਥ ਨਹੀਂ ਪਾਉਣ ਦਿੰਦੇ। ਉਹ ਰਾਖੀ ਕਰਦੇ ਨੇ ਆਪਣੀ ਧੀ ਬਣਾ ਕਰਕੇ ਆਪਣੀ ਬੱਚੀ ਬਣਾ ਕਰਕੇ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛੱਡਾ। ਸਿੱਖਾਂ ਦੀ ਵੀ ਰਾਖੀ ਕਰਦੇ ਨੇ ਅਤੇ ਜਿਹੜੇ ਸਾਡੀਆਂ ਬੀਬੀਆਂ ਮਾਈਆਂ ਹਨ ਉਹਨਾਂ ਦੀ ਵੀ ਗੁਰੂ ਸਾਹਿਬ ਜੀ ਰਾਖੀ ਕਰਦੇ ਹਨ। ਜੇ ਕਰਕੇ ਕੋਈ ਸਮਰਪਿਤ ਹੋ ਕਰਕੇ ਸਿੱਖੀ ਨੂੰ ਅਪਣਾ ਲਵੇ ਸਾਧ ਸੰਗਤ ਜੀ, ਜੇ ਕਰਕੇ ਕੋਈ ਨਾਮ ਬਾਣੀ ਵਾਲਾ ਤਿਆਰ ਪ੍ਰਤਿਆਰ ਸਿੰਘ ਹੈ, ਕੋਈ ਸਿੰਘਣੀ ਹੈ, ਤਾਂ ਕਹਿੰਦੇ ਉਹਦੇ ਨਾਲ ਸ਼ਹੀਦ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ। ਸੋ ਇਵੇਂ ਇਹਨੇ ਵੇਖਿਆ ਬਹਾਦਰ ਸ਼ਾਹ ਨੇ ਕਿ ਉਹ ਬੱਚੀ ਇਕੱਲੀ ਨਹੀਂ, ਉਹਦੇ ਨਾਲ ਸ਼ੇਰ ਨੇ। ਵੇਖ ਕੇ ਦੰਗ ਰਹਿ ਗਿਆ ਅਤੇ ਇੰਝ ਲੱਗਦਾ ਸੀ ਕਿ ਉਹ ਜਿਹੜੇ ਸ਼ੇਰ ਨੇ ਨਾ ਉਹ ਹੁਣੀ ਆ ਕਰਕੇ ਮੇਰੇ 'ਤੇ ਹਮਲਾ ਕਰਨਗੇ। ਇਹ ਵੇਖ ਕੇ ਬਹਾਦਰ ਸ਼ਾਹ ਬੜਾ ਦੰਗ ਰਹਿ ਗਿਆ, ਪੁੱਲਾ ਬਖਸ਼ਾਉਣ ਲੱਗਾ। ਮਹਾਰਾਜ ਜੀ ਨੇ ਇਹਨੂੰ ਚੰਗੀ ਸਿੱਖਿਆ ਦਿੱਤੀ ਹੈ। ਹੁਣ ਅਗਲੀ ਜਿਹੜੀ ਕਥਾ ਚੱਲ ਰਹੀ ਹੈ, ਪ੍ਰਸੰਗ ਆ ਰਿਹਾ ਹੈ, ਆਓ ਆਪਾਂ ਰਲ ਮਿਲ ਕਰਕੇ ਸਰਵਣ ਕਰੀਏ ਜਿਵੇਂ ਕਵੀ ਜੀ ਦੱਸ ਰਹੇ।

0: ਕਹਿੰਦੇ ਉਸ ਸਮੇਂ ਦੇ ਵਿੱਚ ਪੁਸ਼ਕਰ ਵਿੱਚ ਮੇਲਾ ਲੱਗਦਾ ਹੈ। ਸਾਲ ਪਿੱਛੇ ਸਾਰੇ ਲੋਕ ਇਕੱਠੇ ਹੁੰਦੇ ਹਨ। ਉਹ ਕਹਿੰਦੇ ਪੁਸ਼ਕਰ ਦਾ ਸਮਾਂ ਆਇਆ, ਮੇਲੇ ਦਾ ਸਮਾਂ ਆਇਆ ਹੈ। ਲੋਕੀ ਇਸ਼ਨਾਨ ਕਰਨ ਲਈ ਪੁਸ਼ਕਰ ਜਾਂਦੇ ਸਨ। ਇਹ ਜਿਹੜਾ ਖਾਨ ਖਾਨਾ ਹੈ ਨਾ ਸੱਯਦ, ਜਿਹਦੇ ਮਨ ਵਿੱਚ ਕਈ ਸ਼ੰਕੇ ਸਨ ਗੁਰੂ ਸਾਹਿਬ ਜੀ ਦੇ ਪ੍ਰਤੀ, ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਭਾਵੇਂ ਆਪ ਜੀ ਨੇ ਬਹਾਦਰ ਸ਼ਾਹ ਨੂੰ ਰਾਜ ਪਾਗ ਦਿੱਤਾ, ਉਹਨੂੰ ਕਾਇਮ ਉਹਦੇ ਰਾਜ ਨੂੰ ਕਰਵਾਇਆ ਹੈ, ਇਹ ਉਹਦਾ ਸੱਯਦ ਸੀ, ਕਾਜ਼ੀ ਸੀ, ਇਹਦੇ ਮਨ ਵਿੱਚ ਇਹ ਵਿਚਾਰ ਸੀਗਾ ਕਿ ਸਾਡਾ ਬਹਾਦਰ ਸ਼ਾਹ ਰਾਜਾ, ਇਹ ਸਾਡਾ ਬਾਦਸ਼ਾਹ ਹੈ ਅਤੇ ਇਹ ਇਸਲਾਮ ਮਤ ਨੂੰ ਅੱਗੇ ਲੈ ਜਾਣ ਵਾਲਾ ਹੈ। ਕਾਰਨ ਬਾਦਸ਼ਾਹ ਦਾ ਕੰਮ ਹੈ, ਉਹ ਕਾਜ਼ੀ ਦੇ ਦੇਖ ਰੇਖ ਵਿੱਚ ਚੱਲਦੇ ਨੇ, ਉਹਨਾਂ ਨੂੰ ਸ਼ਰ੍ਹਾਂ ਨੂੰ ਮੰਨਣਾ ਪੈਂਦਾ ਹੈ। ਅਤੇ ਕਹਿੰਦੇ ਇਹ ਸਾਡੀ ਸ਼ਰ੍ਹਾਂ ਤੋਂ ਵੱਧ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਤਿਕਾਰ ਕਰਦਾ ਹੈ। ਇਸ ਲਈ ਇਹ ਖਾਨ ਖਾਨਾ ਸੱਯਦ ਸ਼ੇਖ ਹੈ। ਇਹ ਹੋਰ ਕਹਿੰਦੇ ਇੱਥੇ ਹੁਣ ਬਹਾਦਰ ਸ਼ਾਹ ਦੇ ਕੋਲ ਆਇਆ, ਜਦੋਂ ਇਹਨੇ ਵੇਖਿਆ ਕਿ ਲੋਕ ਪੁਸ਼ਕਰ ਦਾ ਤੀਰਥ ਹੈ ਉੱਥੇ ਇਸ਼ਨਾਨ ਕਰਨ ਲਈ ਜਾ ਰਹੇ ਹਨ, ਤਾਂ ਬਹਾਦਰ ਸ਼ਾਹ ਦੇ ਕੋਲ ਆ ਕੇ ਕਹਿਣ ਲੱਗਾ,
1: ਚੌਪਈ ਤਸਲੀਮਾਤ ਕਰੇ ਥਿਰ ਭਯੋ।
0: ਉਹਦੇ ਦਰਬਾਰ ਵਿੱਚ ਆਇਆ, ਬਹਾਦਰ ਸ਼ਾਹ ਦੇ ਦਰਬਾਰ ਚ ਆ ਕਰਕੇ ਤਸਲੀਮ ਕਹਿੰਦੇ ਨੇ ਸਲਾਮ ਕਰਨਾ, ਆ ਕਰਕੇ ਪ੍ਰਣਾਮ ਜੁਹਾਰ ਕੀਤੀ ਹੈ।
1: ਸ਼ਾਹ ਬਹਾਦਰ ਬੂਝਨ ਕਯੋ,
0: ਬਹਾਦਰ ਸ਼ਾਹ ਨੇ ਉਸ ਖਾਨ ਖਾਨਾ ਨੂੰ ਪੁੱਛਿਆ ਹੈ,
1: ਬਹੁਨਰ ਆਇਸ ਲੇਕਰ ਗਏ,
0: ਕੀ ਕਹਿਣ ਲੱਗਾ ਕਿ ਹੇ ਬਹਾਦਰ ਸ਼ਾਹ, ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਣਾ, ਬੜੇ ਜਿਹੜੇ ਲੋਕ ਨੇ ਉਹ ਆਗਿਆ ਲੈ ਕੇ ਮੇਰੇ ਕੋਲੋਂ, ਕਾਰਨ ਕਈ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਿਮ ਹੁੰਦੇ ਨੇ, ਕਈ ਸੈਨਿਕ ਵੀ ਹੁੰਦੇ ਨੇ, ਸਿਪਾਹੀ ਹੁੰਦੇ ਨੇ, ਰਾਜ ਘਰਾਣੇ ਵਿੱਚ ਕਈ ਪ੍ਰਕਾਰ ਦੇ ਕੰਮ ਹੋਇਆ ਕਰਦੇ ਸਨ, ਉਹ ਸਾਰੇ ਮੇਰੇ ਤੋਂ ਆਗਿਆ ਲੈ ਕਰਕੇ ਪੁਸ਼ਕਰ ਗਏ ਹਨ। ਉਹਨਾਂ ਦੀ ਇੱਛਾ ਸੀ ਕਿ ਅਸੀਂ ਤੀਰਥ ਤੇ ਜਾਈਏ, ਉੱਥੇ ਜਾ ਕੇ ਮੱਜਣ ਕਰੀਏ, ਇਸ਼ਨਾਨ ਕਰਕੇ। ਤੀਰਥ ਦਾ ਆਪਣਾ ਇੱਕ ਮਹੱਤਵ ਹੈ ਤੇ ਤੀਰਥ ਤੇ ਉਹ ਜਾਣ ਲਈ ਸਾਰਿਆਂ ਨੇ ਛੁੱਟੀਆਂ ਲਈਆਂ ਹਨ, ਬੜੇ ਲੋਕ ਜਾ ਰਹੇ ਹਨ।
1: ਸਤਿਗੁਰ ਤਹ ਕੋ ਗਏ ਕਿ ਨਹੀਂ,
0: ਉਹ ਖਾਨ ਖਾਨਾ ਪੁੱਛਦਾ ਕਿ ਗੁਰੂ ਗੋਬਿੰਦ ਸਾਹਿਬ ਮਹਾਰਾਜ ਅਜੇ ਉੱਥੇ ਗਏ ਜਾਂ ਇੱਥੇ ਹੀ ਨੇ। ਇਹਨੂੰ ਬੜੀ ਫਿਕਰ ਪਈ ਹੋਈ ਹੈ, ਇਹਨੂੰ ਇਹ ਆ ਕਿ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਤੇ ਬੜਾ ਅਸਰ ਆਪਣਾ ਪਾਇਆ ਹੈ ਤੇ ਬਹਾਦਰ ਸ਼ਾਹ ਮੁਰੀਦ ਬਣ ਕੇ ਬੈਠਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਜੇ ਇੰਜ ਹੀ ਰਹੇਗਾ ਤਾਂ ਸਾਡਾ ਫਿਰ ਕੀ ਬਣੇਗਾ? ਫਿਰ ਅਸੀਂ ਜਿਹੜੇ ਕਾਜ਼ੀ ਹਾਂ, ਜਿਹਨਾਂ ਦਾ ਕੰਮ ਹੈ ਸ਼ਰ੍ਹਾਂ ਨੂੰ ਲਾਗੂ ਕਰਵਾਉਣਾ, ਸਾਡਾ ਕੀ ਹਾਲ ਹੋਵੇਗਾ? ਸੋ ਖਾਨ ਖਾਨੇ ਨੂੰ ਇਹ ਸੀਗਾ ਕਿ ਗੁਰੂ ਸਾਹਿਬ ਜੀ ਕਦੋਂ ਆਗਰਾ ਛੱਡ ਕੇ ਜਾਣਗੇ। ਇਸ ਲਈ ਆ ਕੇ ਪੁੱਛਦਾ ਹੈ ਕਿ ਕਦੋਂ ਗੁਰੂ ਸਾਹਿਬ ਜੀ ਜਾਣਗੇ, ਕੀ ਗੁਰੂ ਸਾਹਿਬ ਜੀ ਉੱਥੇ ਗਏ ਨੇ

0: ਮਹਾਰਾਜ ਜੀ ਤਾਂ ਡੇਰੇ ਦੇ ਵਿੱਚ ਹੀ ਸਨ, ਉਹ ਕਿੱਧਰ ਗਏ ਨੀ? ਬਾਦਸ਼ਾਹ ਨੇ ਕਿਹਾ, ਕਹਿੰਦੇ ਮੈਨੂੰ ਨੀ ਪਤਾ, ਤੂੰ ਆਪ ਵੇਖ ਲੈ। ਹੁਣ ਖਾਨ ਖਾਨਾ ਗਿਆ, ਜਾ ਕੇ ਵੇਖਿਆ ਕਿ ਗੁਰੂ ਜੀ ਤਾਂ ਆਪਣੇ ਹੀ ਡੇਰੇ ਤੇ ਬਿਰਾਜਮਾਨ ਹਨ। ਉਥੋਂ ਆ ਕਰਕੇ ਬਾਦਸ਼ਾਹ ਨੂੰ ਕਹਿਣ
1: ਲੱਗਾ,
0: ਮੈਂ ਕਹਿੰਦਾ ਹੁਣ ਤੁਹਾਡੇ ਕੋਲੋਂ ਜਾ ਕਰਕੇ ਗੁਰੂ ਜੀ ਨੂੰ ਇਹ ਗੱਲ ਦੱਸਾਂਗਾ ਕਿ ਗੁਰੂ ਸਾਹਿਬ ਜੀ ਕਾਤੋਂ ਪੁਸ਼ਕਰ ਗਏ ਨੀ, ਉੱਥੇ ਸਾਰੇ ਲੋਕ ਜਾ ਰਹੇ ਨੇ, ਜੋੜ ਮੇਲਾ ਲੱਗਿਆ ਹੋਇਆ ਹੈ, ਤੁਹਾਡੇ ਵੱਲੋਂ ਮੈਂ ਜਾ ਕੇ ਗੁਰੂ ਜੀ ਨੂੰ ਪੁੱਛਾਂਗਾ ਤੇ ਗੁਰੂ ਜੀ ਨੂੰ ਪੁੱਛਾਂਗਾ, ਫਿਰ ਗੁਰੂ ਜੀ ਜੋ ਦੱਸਣਗੇ ਉਹ ਗੱਲ ਮੈਂ ਆ ਕਰਕੇ ਤੁਹਾਨੂੰ ਸੁਣਾਵਾਂਗਾ, ਤੁਹਾਡੇ ਤਾਈਂ ਆਖਾਂਗਾ। ਫਿਰ ਇਹ ਖਾਨ ਖਾਨਾ ਬਾਦਸ਼ਾਹ ਕੋਲੋਂ ਹੁਣ ਚੱਲ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਲ ਆਇਆ ਹੈ ਤੇ ਗੁਰੂ ਸਾਹਿਬ ਜੀ ਕੋਲ ਆ ਕੇ ਸਾਰੀ ਗੱਲ ਉਹਨੇ ਸੁਣਾਈ ਹੈ ਜੋ ਬਾਦਸ਼ਾਹ ਨਾਲ ਖਾਨ ਖਾਨੇ ਨੇ ਕੀਤੀ ਸੀ, ਉਹ ਸਾਰੀ ਗੱਲ ਗੁਰੂ ਸਾਹਿਬ ਜੀ ਨੂੰ ਦੱਸਣਾ ਕੀਤੀ ਹੈ।
1: ਸਾਹਿਬ ਸ੍ਰੀ ਮੁਖ ਤੇ ਤਬ ਕਹਾ
0: ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿਣ ਲੱਗੇ,
1: ਸੋ ਤੀਰਥ ਹਿੰਦੂਨ ਕੇ ਅਹੈ,
0: ਕਹਿੰਦੇ ਤੂੰ ਗੱਲ ਕਰ ਰਿਹਾ ਕਿ ਤੁਸੀਂ ਕਿਧਰੇ ਗਏ ਨੀ, ਇਹ ਪੁੱਛਦਾ ਹੈ ਨਾ ਖਾਨ ਖਾਨਾ, ਲੋਕੀ ਪੁਸ਼ਕਰ ਜਾ ਰਹੇ ਨੇ, ਬੜਾ ਵੱਡਾ ਮੇਲਾ ਲੱਗਿਆ ਹੋਇਆ ਹੈ, ਇਸ਼ਨਾਨ ਕਰਨ ਲਈ ਜਾਂਦੇ ਨੇ, ਕੋਈ ਦਿਨ ਹੁੰਦਾ ਵਿਸ਼ੇਸ਼, ਤੁਸੀਂ ਗਏ ਨੀ? ਗੁਰੂ ਜੀ ਕਹਿੰਦੇ, ਕਹਿੰਦੇ ਇਹ ਜਿਹੜੇ ਤੀਰਥ ਨੇ ਇਹ ਭਾਈ ਸਾਡੇ ਨਹੀਂ, ਇਹ ਕਹਿੰਦੇ ਹਿੰਦੂਆਂ ਦੇ ਤੀਰਥ ਹਨ,
1: ਜਾਣ ਕਿਆ ਕੰਮ ਹਮਾਰੋ,
0: ਕਹਿੰਦੇ ਉੱਥੇ ਸਾਡਾ ਕੰਮ ਨਹੀਂ, ਉੱਥੇ ਜਾਣਾ ਸਾਡਾ ਕੀ ਕੰਮ ਹੈ, ਅਸੀਂ ਚੰਗੇ ਭਲੇ ਇੱਥੇ ਬੈਠੇ ਹੋਏ ਹਾਂ, ਉੱਥੇ ਸਾਡਾ ਕੋਈ ਕੰਮ ਨਹੀਂ ਹੈ।
1: ਹਜ਼ਰਤ ਨਿਕਟ ਸਿਧਾਰੋ,
0: ਇਹ ਬੋਲ ਸੁਣ ਕਰਕੇ ਨਾ ਉਹ ਖਾਨ ਖਾਨਾ ਹੁਣ ਹਜ਼ਰਤ ਦੇ ਕੋਲ ਬਾਦਸ਼ਾਹ ਦੇ ਕੋਲ ਆਇਆ ਹੈ।
1: ਗੁਰ ਕੀ ਕਹਿਵਤ ਸਕਲ ਸੁਣਾਈ,
0: ਜੋ ਗੁਰੂ ਜੀ ਨੇ ਕਹਿ ਦਿੱਤਾ ਉਹ ਸਾਰੇ ਬਚਨ ਬਾਦਸ਼ਾਹ ਦੇ ਤਾਈ ਸੁਣਾਏ ਹਨ। ਹੁਣ ਬਾਦਸ਼ਾਹ ਦੇ ਮਨ ਵਿੱਚ ਨਾ ਇੱਕ ਸ਼ੰਕਾ ਔਰ ਆ ਗਿਆ ਜੀ। ਕਈ ਵਾਰੀ ਹੁੰਦਾ ਸਾਧ ਸੰਗਤ ਜੀ, ਸ਼ੰਕੇ ਖਤਮ ਹੀ ਨਹੀਂ ਆਉਂਦੇ, ਤੁਸੀਂ ਭਾਵੇਂ ਲੱਖ ਸ਼ੰਕੇ ਮਨ ਵਿੱਚ ਖੜੇ ਕਰ ਦਿਓ, ਸ਼ੰਕਾ ਤਾਂ ਇੰਜ ਨਹੀਂ ਦੂਰ ਹੋਣਾ ਨਾ। ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ, ਠਾਕੁਰ ਤੁਮ ਸ਼ਰਣਾਈ ਆਏ। ਕੋਈ ਸ਼ਰਣ ਵਿੱਚ ਆਵੇ, ਸ਼ਰਣੀ ਲੱਗ ਜਾਵੇ, ਇਕੱਲਾ ਆਉਣਾ ਨਹੀਂ, ਇੱਕ ਆਉਣਾ ਤਾਂ ਵੱਖਰੀ ਗੱਲ ਹੈ। ਅਸੀਂ ਸਾਰੇ ਆਏ ਹਾਂ, ਗੁਰੂ ਸਾਹਿਬ ਜੀ ਦੇ ਹਜ਼ੂਰੀ ਵਿੱਚ ਬੈਠੇ ਹਾਂ, ਨਤਮਸਤਕ ਹੋ ਰਹੇ ਹਾਂ, ਇਹਦਾ ਅਰਥ ਇਕੱਲਾ ਸ਼ਰਨ ਵਿੱਚ ਆਉਣ ਦਾ ਇੰਨਾ ਕੁ ਅਰਥ ਨਹੀਂ। ਆ ਜਾਣਾ ਸ਼ਰਨਾ ਦਾ ਅਰਥ ਹੋਇਆ ਕਰਦਾ ਹੈ ਸ਼ਰਨਾ ਪ੍ਰਤੀ ਆਪਣਾ ਸਮਰਪਣ, ਸਭ ਕੁਛ ਆਪਣਾ ਜਿਹੜਾ ਹੈ ਅਰਪਿਤ ਕਰ ਦੇਣਾ, ਸਮਰਪਣ ਕਰ ਦੇਣਾ, ਸਮਰਪਿਤ ਹੋ ਜਾਣਾ, ਗੁਰੂ ਦੇ ਬਣ ਕੇ ਰਹਿ ਜਾਣਾ, ਉਹਨੂੰ ਕਹਿੰਦੇ ਸ਼ਰਣੀ ਆਉਣਾ। ਸੋ ਇਹ ਤਾਂ ਸ਼ਰਣੀ ਆਇਆ ਨਹੀਂ ਨਾ ਬਾਦਸ਼ਾਹ, ਅਜੇ ਵੀ ਤਾਂ ਹੀ ਸ਼ੰਕੇ ਨੇ। ਤੁਸੀਂ ਵੀ ਇੰਝ ਵਿਚਾਰ ਕਰੀ ਜਾਓ, ਵੇਖੋ ਕਈ ਬੰਦੇ ਨਾ ਸਾਡੇ ਵਿੱਚ ਐਸੇ ਨੇ, ਉਹ ਸੋਚਦੇ ਨੇ ਕਿ ਅਸੀਂ ਅੰਮ੍ਰਿਤ ਦੀ ਦਾਤ ਹੁਣ ਲਈਏ ਕਿ ਹੁਣ ਰੁਕ ਜਾਈਏ, ਖੰਡੇ ਬਾਟੇ ਦੀ ਪੌਲ ਹੁਣ ਲਈਏ, ਤਾਂ ਮਨ ਵਿੱਚ ਉਹਨਾਂ ਦੇ ਆਪੇ ਹੀ ਸ਼ੰਕਾ ਆ ਜਾਂਦਾ, ਨਹੀਂ ਅਜੇ ਮੈਂ ਤਿਆਰ ਨਹੀਂ, ਆ ਜਾਂਦਾ ਨਾ ਮਨ ਵਿੱਚ ਸ਼ੰਕਾ ਆ ਜਾਂਦਾ ਉਹਨਾਂ ਦੇ ਕਿ ਅਸੀਂ ਹੁਣ ਤਿਆਰ ਨਹੀਂ, ਫਿਰ ਉਹ ਪਿੱਛੇ ਰਹਿ ਜਾਂਦੇ ਨੇ। ਪਰ ਸੱਚ ਜਾਣਿਓ ਇਹ ਸ਼ੰਕੇ, ਇਹ ਮਨ ਦੀ ਸਾਰੀਆਂ ਚਾਲਾਂ, ਇਹ ਚਤੁਰਾਈਆਂ, ਇਹ ਤਾਂ ਉਦੋਂ ਹੀ ਖਤਮ ਹੋਣਗੀਆਂ ਜਦੋਂ ਗੁਰੂ ਕੇ ਬਣ ਜਾਓਗੇ। ਜਿੰਨੇ ਚਿਰ ਤੱਕ ਗੁਰੂ ਕੇ ਨਹੀਂ ਬਣੋਗੇ ਸ਼ੰਕਿਆਂ ਨੇ ਆਈ ਜਾਣਾ। ਇਹ ਮਨ ਦੀਆਂ ਚਾਲਾਂ ਹੁੰਦੀਆਂ ਨੇ, ਮਨ ਮੋੜਦਾ ਹੈ, ਮਨ ਥੋੜੀ ਚਾਹੁੰਦਾ ਕਿ ਗੁਰੂ ਵਾਲੇ ਅਸੀਂ ਬਣ ਜਾਈਏ, ਗੁਰੂ ਦੇ ਬਣ ਜਾਈਏ, ਮਨ ਦੀਆਂ ਚਾਲਾਂ ਬਹੁਤ ਪੈੜੀਆਂ ਨੇ। ਇਹ ਬਹਾਦਰ ਸ਼ਾਹ ਦੇ ਮਨ ਵਿੱਚ ਹੁਣ ਸ਼ੰਕਾ, ਕਹਿੰਦੇ ਫਿਰ ਤੋਂ ਇੱਕ ਜਿਹੜਾ ਹੈ ਆਇਆ ਹੈ।
1: ਦਿਵਸ ਅਗਲੇ ਪ੍ਰਭੂ ਬੁਲਾਏ,
0: ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਆਦਰ ਦੇ ਸਹਿਤ ਆਪਣੇ ਕੋਲ ਸੱਦਿਆ ਹੈ।
1: ਚੰਦਨ ਚੌਂਕੀ ਪਰ ਬਿਠਵਾਏ,
0: ਇੱਕ ਸੋਹਣੀ ਚੰਦਨ ਦੀ ਚੌਕੀ ਤਿਆਰ ਕੀਤੀ, ਉਹਦੇ ਤੇ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਹੈ।
1: ਬੰਦਨ ਕਰੀ ਪ੍ਰਸੰਗ ਚਲਾਇਓ,
0: ਮਹਾਰਾਜ ਜੀ ਨੂੰ ਮੱਥਾ ਟੇਕਿਆ ਬਹਾਦਰ ਸ਼ਾਹ ਨੇ ਤੇ ਪ੍ਰਸੰਗ ਚਲਵਾਇਆ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ,
1: ਰਾਹ ਦੋਏ ਕੋ ਤੁਮ ਕੋ ਭਾਇਓ,
0: ਇਹ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਦੋ ਰਾਹ ਨੇ, ਤੁਹਾਨੂੰ ਕਿਹੜਾ ਰਾਹ ਚੰਗਾ ਲੱਗਦਾ ਹੈ ਦੱਸਣਾ ਕਰੋ।
1: ਕਿਸਮਤ ਕੋ ਇੱਕ ਦਾਤ ਰਖੰਤੇ,
0: ਤੁਸੀਂ ਕਿਸ ਮਤ ਨੂੰ ਮੰਨਦੇ ਹੋ, ਕਿਸ ਮਤ ਨੂੰ ਤੁਸੀਂ ਅਪਣਾਉਂਦੇ ਹੋ, ਕਿਸ ਮਤ ਤੇ ਚੱਲਦੇ ਹੋ? ਦੋ ਮਤ ਨੇ ਸੰਸਾਰ ਦੇ ਵਿੱਚ, ਇੱਕ ਸਾਡਾ ਜਿਹੜਾ ਇਸਲਾਮ ਮਤ ਹੈ, ਇੱਕ ਹਿੰਦੂ ਮਤ ਹੈ। ਆਪ ਜੀ ਦੱਸੋ ਕਿ ਤੁਹਾਡਾ ਮਤ ਕੀ ਹੈ, ਤੁਸੀਂ ਇਹਨਾਂ ਦੋਵਾਂ ਦੇ ਵਿੱਚੋਂ ਕਿਹਦੇ ਵੱਲ ਹੋ, ਕਿਸ ਦੇ ਪ੍ਰਤੀ ਤੁਹਾਡਾ ਨਿਸ਼ਚਾ ਹੈ, ਤੇ ਕਿਸ ਮਾਰਗ, ਕਿਹੜੇ ਮਾਰਗ ਨੂੰ ਆਪ ਜੀ ਅਪਣਾਉਂਦੇ ਹੋ, ਕਿਸ ਮਾਰਗ ਤੇ ਤੁਹਾਡਾ ਨਿਸ਼ਚਾ ਹੈ? ਜਿਵੇਂ ਦੋ ਮਤ ਨੇ, ਹਿੰਦੂ ਮਤ ਹੈ ਤੇ ਇੱਕ ਤੁਰਕੜਿਆਂ ਦਾ ਕਹਿ ਲਓ ਇਸਲਾਮ ਮਤ ਹੈ, ਇਹ ਦੋ ਮਤ ਸੰਸਾਰ ਵਿੱਚ ਪ੍ਰਚਲਿਤ ਹਨ।
1: ਸਾਹਿਬ ਸ੍ਰੀ ਮੁਖ ਫੁਰਮਾਏ
0: ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸ੍ਰੀ ਮੁਖ ਤੋਂ ਕਹਿਣ ਲੱਗੇ,
1: ਤੁਰਕ ਚਲਤ ਜਿਸ ਪਹਾਏ,
0: ਕਹਿੰਦੇ ਜਿਹੜੇ ਹਿੰਦੂ ਵੀ ਹਨ ਤੇ ਇਸਲਾਮ ਮਤ ਵਾਲੇ ਵੀ ਹਨ, ਇਹ ਦੋਵੇਂ ਆਪਣੇ ਆਪਣੇ ਰਾਹ ਤੇ ਜਿਹੜੇ ਚੱਲਣ ਵਾਲੇ ਹਨ। ਇੰਜ ਤੁਸੀਂ ਮੈਨੂੰ ਪੁੱਛੋ ਨਾ ਤਾਂ ਮੈਂ ਇੱਕ ਗੱਲ ਦੱਸਦਾ ਹਾਂ ਕਿ ਖੈਰ, ਇੱਕ ਗੱਲ ਹੁੰਦੀ ਹੈ ਸਾਧ ਸੰਗਤ ਜੀ ਕਿਸੇ ਨੂੰ ਕਹਿ ਦੇਣਾ ਕਿ ਤੇਰਾ ਭਲਾ ਹੋ, ਤੇ ਇੱਕ ਹੁੰਦਾ ਹੈ ਇਕੱਲਾ ਭਲਾ ਬੋਲਣਾ ਨਹੀਂ ਕਰਕੇ ਵਿਖਾਉਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਕਥਣੀ ਨਹੀਂ ਕਰਨੀ ਦੇ ਵੀ ਮਾਲਕ ਨੇ। ਮਹਾਰਾਜ ਜੀ ਕਹਿੰਦੇ ਖੈਰ, ਖਾਮ ਹਮ ਦੋਨੋਂ ਹਕੇਰੇ, ਅਸੀਂ ਦੋਵਾਂ ਦੀ ਖੈਰ ਮੰਗਣ ਵਾਲੇ ਹਾਂ, ਕੀਤੀ ਵੀ ਹੈ ਨਾ। ਮਹਾਰਾਜ ਜੀ ਨੇ ਹਿੰਦੂਆਂ ਦੀ ਵੀ ਰਾਖੀ ਕੀਤੀ ਹੈ ਤੇ ਗੁਰੂ ਸਾਹਿਬ ਜੀ ਦੇ ਨਾਲ ਵੇਖੋ ਪੀਰ ਭਿੱਖਣ ਸ਼ਾਹ ਜੀ, ਪੀਰ ਬੁੱਧੂ ਸ਼ਾਹ ਜੀ, ਇਕਣੀ ਸਾਧ ਸੰਗਤ ਜੀ, ਕਈ ਗੁਰੂ ਕੇ ਪਿਆਰੇ ਸਿੱਖ ਐਸੇ ਨੇ ਜਿਹੜੇ ਸਲਾਮਤ ਤੋਂ ਹੋਏ ਹਨ, ਮੁਸਲਮਾਨ ਹੋਏ ਹਨ, ਉਹ ਵੀ ਗੁਰੂ ਕੇ ਸਿੱਖ ਹੋਏ ਹਨ। ਕਈ ਹਿੰਦੂ ਵੀ ਐਸੇ ਹੋਏ ਹਨ ਜੋ ਗੁਰੂ ਕੇ ਸਿੱਖ ਹੋਏ ਹਨ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਦੋਵਾਂ ਦੀ ਖੈਰ ਮੰਗਣ ਵਾਲੇ ਹਾਂ, ਦੋਵਾਂ ਦੇ ਆਪਣੇ ਰਾਹ ਨੇ, ਅਸੀਂ ਦੋਵਾਂ ਨੂੰ ਹੀ ਜਿਹੜਾ ਹੈ ਆਪਣੇ ਆਪਣੇ ਥਾਂ ਤੇ ਚੰਗਾ ਸਮਝਦੇ
1: ਹਾਂ।
0: ਅਸੀਂ ਜਿਵੇਂ ਉਹਨਾਂ ਨੂੰ ਵੇਖਦੇ ਹਾਂ ਉਹਨਾਂ ਦੇ ਮਤ ਅਨੁਸਾਰ ਹੀ ਉਹਨਾਂ ਨੂੰ ਉਪਦੇਸ਼ ਦਿੰਦੇ ਹਾਂ। ਜੋ ਕੋਈ ਸਾਡੇ ਕੋਲ ਜਿਹੋ ਜਿਹੀ ਭਾਵਨਾ, ਜਿਹੋ ਜਿਹਾ ਸ਼ੰਕਾ ਲੈ ਕੇ ਆਉਂਦਾ ਹੈ ਨਾ, ਤਿਵੇਂ ਹੀ ਅਸੀਂ ਉਹਦਾ ਜਵਾਬ ਦਿੰਦੇ
1: ਹਾਂ।
0: ਤਾਂ ਬਹਾਦਰ ਸ਼ਾਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਦੇ ਤਾਈ,
1: ਏਕ ਖੁਦਾ ਏਕ ਇਮਾਨਾ,
0: ਮਹਾਰਾਜ ਤੁਸੀਂ ਆਖਦੇ ਜੇ ਕਿ ਆਪ ਜੀ ਦੋਵਾਂ ਦੀ ਖੈਰ ਮੰਗਣ ਵਾਲੇ ਹੋ, ਦੋਵੇਂ ਪਾਸੇ ਹੀ ਹੋ। ਕਹਿੰਦੇ ਇੰਜ ਕਿਵੇਂ ਹੋ ਸਕਦਾ, ਸਾਡਾ ਇੱਕ ਖੁਦਾ ਹੈ, ਇੱਕ ਅੱਲਾ ਤਾਲਾ ਹੈ, ਇੱਕ ਇਮਾਨ ਹੈ, ਜਿਹੜੇ ਇਸਲਾਮ ਨੂੰ ਮੰਨਣ ਵਾਲੇ ਉਹਨੂੰ ਇਮਾਨ ਕਿਹਾ ਜਾਂਦਾ, ਅਸੀਂ ਇਮਾਨ ਨੂੰ ਮੰਨਣ ਵਾਲੇ
1: ਹਾਂ।
0: ਤੁਸੀਂ ਦੱਸੋ ਤੁਹਾਡਾ ਮਨ ਕਿਸ ਦੇ ਵੱਲ ਹੈ? ਇਵੇਂ ਤਾਂ ਹੋ ਨਹੀਂ ਸਕਦਾ ਕਿ ਕੋਈ ਆਖੇ ਕਿ ਮੈਂ ਦੋਵਾਂ ਦੇ ਪਾਸੇ ਹਾਂ, ਤੁਹਾਨੂੰ ਇੱਕ ਨੂੰ ਚੁਣਨਾ ਪਵੇਗਾ। ਗੁਰੂ ਜੀ ਨੂੰ ਕਹਿਣ ਲੱਗਾ ਬਹਾਦਰ ਸ਼ਾਹ, ਤੁਸੀਂ ਦੱਸੋ ਤੁਹਾਡਾ ਮਨ ਕਿਸ ਦੇ ਪਾਸੇ ਆ, ਸਾਡੇ ਵਾਲੇ ਪਾਸੇ ਆ ਕਿ ਤੁਹਾਡਾ ਮਨ ਹਿੰਦੂਆਂ ਵਾਲੇ ਪਾਸੇ ਆ, ਤੁਹਾਡਾ ਮਨ ਕਿੱਥੇ ਹੈ? ਇਹਦਾ ਤੁਸੀਂ ਚੰਗੀ ਤਰ੍ਹਾਂ ਨਿਰਣੈ ਕਰਕੇ ਮੈਨੂੰ ਦੱਸਣਾ ਕਰੋ।
1: ਗੁਰੂ ਮੁਸਕਾਏ,
0: ਐਸਾ ਸਵਾਲ ਗੁਰੂ ਜੀ ਨੂੰ ਕਈ ਵਾਰੀ ਪੁੱਛਿਆ, ਧੰਨ ਗੁਰੂ ਨਾਨਕ ਦੇਵ ਜੀ ਨੂੰ ਵੀ ਪੁੱਛਿਆ ਸੀ ਨਾ, ਮੱਕੇ ਦੇ ਵਿੱਚ ਕਾਜ਼ੀਆਂ ਨੇ, ਸਾਰਿਆਂ ਨੇ, ਹਾਜ਼ੀਆਂ ਨੇ ਮਿਲ ਕਰਕੇ ਇਵੇਂ ਦੱਸੇ ਪਾਤਸ਼ਾਹ ਜੀ ਵੀ ਸੁਣ ਕੇ ਮੁਸਕੁਰਾ ਪਏ ਹਨ। ਮਹਾਰਾਜ ਜੀ ਕਹਿੰਦੇ ਲੈ ਹੁਣ ਗੱਲ ਸੁਣ, ਕਹਿੰਦੇ ਤੀਨ ਖੁਦਾਏ ਅਹੈ ਫੁਰਮਾਏ, ਗੁਰੂ ਜੀ ਨੇ ਇਹ ਬਚਨ ਕੀਤੇ, ਠੀਕ ਹੈ, ਕਹਿੰਦੇ ਤੇਰਾ ਆਪਣਾ ਮਤ ਹੈ, ਇੱਕ ਹਿੰਦੂ ਵੀ ਮਤ ਹੈ, ਵੈਸੇ ਤਾਂ ਉਹ ਸਨਾਤਨ ਮਤ ਹੈ ਪਰ ਨਾਮ ਜਿਹੜਾ ਹਿੰਦੂ ਪ੍ਰਚਲਿਤ ਹੋ ਗਿਆ। ਹੁਣ ਅਗਲੀ ਗੱਲ ਦੱਸਦੇ ਨੇ, ਤੀਨ ਖੁਦਾਏ ਅਹਿ ਫੁਰਮਾਏ, ਸਾਡਾ ਤਾਂ ਕਹਿੰਦੇ ਇਹਨਾਂ ਤੀਨਾਂ ਤੋਂ ਵੱਖਰਾ ਹੀ ਹੈ, ਇਹਨਾਂ ਦੋਵਾਂ ਤੋਂ ਵੱਖਰਾ ਹੀ ਹੈ। ਕਰੋ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਸਾਡਾ ਤਾਂ ਕਹਿੰਦੇ ਵੱਖਰਾ ਹੀ ਤੀਜਾ ਪੰਥ ਹੈ, ਤੀਜਾ ਮਤ ਹੈ, ਇਹ ਤਾਂ ਪਰਮੇਸ਼ਰ ਨੇ ਹੀ ਪ੍ਰਗਟ ਕੀਤਾ ਹੈ ਨਾ। ਮਹਾਰਾਜ ਜੀ ਕਹਿੰਦੇ ਇਹ ਕੋਈ ਅਸੀਂ ਨਹੀਂ ਬਣਾਇਆ। ਆਪ ਜੀ ਪਾਤਸ਼ਾਹ ਜੀ ਦੇ ਪਾਵਨ ਬੋਲ ਹਨ ਬਚਿੱਤਰ ਨਾਟਕ ਗੁਰਬਾਣੀ ਦੇ ਵਿੱਚ, ਦਸਮ ਬਾਣੀ ਦੇ ਵਿੱਚ। ਪਰਮੇਸ਼ਰ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਉਸ ਅਵਸਥਾ ਦੇ ਵਿੱਚ ਆਪਣੇ ਕੋਲ ਸੱਦਿਆ ਸੀ ਨਾ, ਤੇ ਉਹਨਾਂ ਨੂੰ ਇੱਕ ਹੁਕਮ ਦਿੱਤਾ ਸੀ। ਕੀ ਹੁਕਮ ਦਿੱਤਾ ਸੀ? ਪੰਥ ਪ੍ਰਚੁਰ ਕਰ ਬੇਕੋ ਸਾਜਾ, ਇਹ ਹੁਕਮ ਦਿੱਤਾ ਕਿ ਜਾਓ ਜਾ ਕਰਕੇ ਇੱਕ ਆਪਣਾ ਨਵਾਂ ਪੰਥ ਪ੍ਰਗਟ ਕਰੋ। ਫਿਰ ਆ ਕੇ ਸੱਚੇ ਪਾਤਸ਼ਾਹ ਜੀ ਨੇ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ, ਇਹ ਪੰਥ ਪ੍ਰਗਟ ਕੀਤਾ। ਮਹਾਰਾਜ ਜੀ ਕਹਿੰਦੇ ਠੀਕ ਹੈ ਬਹਾਦਰ ਸ਼ਾਹ, ਇਹ ਦੋਵੇਂ ਮਤ ਨੇ, ਸਾਡਾ ਕਹਿੰਦੇ ਇੱਕ ਵੱਖਰਾ ਹੀ ਮਤ ਹੈ। ਤੇ ਮਹਾਰਾਜ ਜੀ ਕਹਿੰਦੇ ਤੇ ਖੁਦਾ ਵੀ ਫਿਰ ਤੀਨ ਹੀ ਹੋਏ ਨਾ, ਕਹਿੰਦੇ ਤੁਹਾਡੇ ਦੋਵਾਂ ਦਾ ਇੱਕ ਇੱਕ, ਫਿਰ ਸਾਡਾ ਇੱਕ ਖੁਦਾ ਹੋਇਆ, ਤੀਨ ਖੁਦਾ ਹੋਏ ਹਨ। ਤੇ ਇੰਜ ਗੱਲ ਸੁਣ ਕਰਕੇ ਬਹਾਦਰ ਸ਼ਾਹ ਕਹਿਣ ਲੱਗਾ, ਕਹਿੰਦੇ ਇਹ ਕਿੱਥੇ ਲਿਖਿਆ ਹੋਇਆ ਹੈ? ਕਹਿੰਦੇ ਦਾਨਾ, ਜਿਹੜੇ ਦਾਨਵਾਨ ਲੋਕ ਕਹਿ ਲਓ ਤੁਸੀਂ, ਜਾਂ ਤਾਂ ਜਿਹੜੇ ਹੁਸ਼ਿਆਰ ਲੋਕ ਹੁੰਦੇ ਨੇ ਨਾ, ਇਹੋ ਜਿਹੀਆਂ ਗੱਲਾਂ ਨਹੀਂ ਕਰਦੇ। ਇਹ ਕਿੱਥੇ ਲਿਖਿਆ ਕਿ ਖੁਦਾ ਵੀ ਇੰਜ ਨੇ, ਇਹ ਸਭ ਤੁਸੀਂ ਦੱਸ ਰਹੇ ਹੋ, ਇਹ ਕਿੱਥੇ ਕੁ ਲਿਖਿਆ ਹੈ?
1: ਖੁਦਾ ਸਭ ਹੀ ਤੇ ਸੁਣਿਓ,
0: ਮੈਂ ਤਾਂ ਸੁਣਦਾ ਹਾਂ ਕਿ ਇੱਕੋ ਹੀ ਖੁਦਾ ਹੈ ਸਾਰਿਆਂ ਦਾ, ਇੱਕ ਹੀ ਰੱਬ ਹੈ।
1: ਕੁਰਾਨ ਕਿਤਾਬਨ ਭਨਿਓ,
0: ਵੇਦ ਕੁਰਾਨ ਕਿਤਾਬਨ, ਕੁਰਾਨ ਦੇ ਵਿੱਚ ਵੀ ਖੁਦਾ ਅੱਲਾ ਦੀ ਗੱਲ ਕੀਤੀ ਹੈ। ਚਾਰ ਵੇਦ ਨੇ, ਵੇਦਾਂ ਵਿੱਚ ਵੀ ਆਖਿਆ ਗਿਆ, ਚਾਰ ਕਤੀਬ ਹਨ, ਉਹਨਾਂ ਵਿੱਚ ਵੀ ਆਖਿਆ ਕਿ ਇੱਕੋ ਹੀ ਰੱਬ ਹੈ, ਇੱਕੋ ਹੀ ਪਰਮੇਸ਼ਰ ਹੈ।
1: ਪ੍ਰਭੂ ਨੇ ਸਮਝਾਇਓ,
0: ਮਹਾਰਾਜ ਜੀ ਨੇ ਫਿਰ ਉਸ ਨੂੰ ਗੱਲ ਸਮਝਾਉਣਾ ਕੀਤੀ ਹੈ।
1: ਇੱਕ ਖੁਦਾ ਇਮਾਨਕ ਗਾਇਓ,
0: ਕਹਿੰਦੇ ਤੂੰ ਗੱਲ ਸੁਣ, ਸਾਡਾ ਮਤਲਬ ਕੀ ਹੈ? ਸਾਡਾ ਮਤਲਬ ਇਹ ਨਹੀਂ ਕਿ ਖੁਦਾ ਜਿਹੜਾ ਹੈ ਉਹ ਤਿੰਨ ਹੈ, ਖੁਦਾ ਤਾਂ ਭਾਈ ਇੱਕ ਹੀ ਹੈ, ਪਰ ਉਹਦੇ ਰੂਪ ਜਿਹੜੇ ਨੇ ਨਾ ਉਹ ਸਾਡੇ ਲਈ ਤਿੰਨ ਹਨ। ਤੁਸੀਂ ਕੁਛ ਮੰਨਦੇ ਹੋ, ਉਹ ਕੁਛ ਮੰਨਦੇ ਨੇ, ਪਰ ਅਸੀਂ ਜਿਹੜਾ, ਸਾਡੀ ਜੋ ਮਤ ਹੈ ਨਾ ਉਹ ਵੱਖਰੀ ਹੈ। ਸਾਧ ਸੰਗਤ ਜੀ ਕਈ ਕਹਿ ਦਿੰਦੇ ਕਿ ਸਾਡਾ ਜਿਹੜਾ ਮਤ ਹੈ ਵੱਖਰਾ ਨਹੀਂ, ਜੇ ਸਾਡਾ ਮਤ ਵੱਖਰਾ ਨਹੀਂ ਹੁੰਦਾ ਤੇ ਫਿਰ ਗੁਰੂ ਸਾਹਿਬ ਜੀ ਨੂੰ ਇਹ ਸਭ ਕੁਛ ਪੰਥ ਜਿਹੜਾ ਹੈ ਇੰਨਾ ਵੱਡਾ ਤਿਆਰ

0: ਹੋ ਕਿ ਤੁਸੀਂ ਰਾਮ ਨਾਰਾਇਣ ਉਚਾਰਨ ਕਰਦੇ ਹੋ, ਤੁਸੀਂ ਅੱਲਾ ਆਖ ਸਕਦੇ ਹੋ, ਤੁਸੀਂ ਖੁਦਾ ਕਹਿ ਸਕਦੇ ਹੋ, ਤੁਸੀਂ ਕਦੇ ਰਾਮ ਦਾ ਨਾਮ ਨਾਰਾਇਣ ਦਾ ਨਾਮ ਜਿਹੜਾ ਉਚਾਰਨ ਨਹੀਂ ਕਰਦੇ ਹੋ, ਤੁਸੀਂ ਉਹਨੂੰ ਬੁਰਾ ਮੰਨਦੇ ਹੋ, ਜਿਹੜਾ ਕੋਈ ਪੜ੍ਹ ਵੀ ਲਵੇ ਨਾ ਉਹਨੂੰ ਰੋਕ ਦਿੰਦੇ ਹੋ, ਉਹਨੂੰ ਪੜ੍ਹਨ ਨਹੀਂ ਦਿੰਦੇ, ਰਾਮ ਦਾ ਨਾਮ ਨਾਰਾਇਣ ਦਾ ਨਾਮ ਤੁਹਾਨੂੰ ਜਿਹੜਾ ਚੰਗਾ ਨਹੀਂ ਲੱਗਦਾ ਹੈ, ਤੁਸੀਂ ਉਹਨੂੰ ਕਹਿੰਦੇ ਚੁੱਪ ਹੋ ਜਾਏ ਨੀ ਨਾਮ ਲੈਣਾ, ਤੂੰ ਆਖ ਅੱਲਾ ਪਾਕ ਮੌਲਾ ਪਾਕ ਇਹ ਨਾਮ ਲੈਣਾ ਕਰ, ਤੁਸੀਂ ਸਾਰੇ ਮਿਲ ਮਿਲ ਕੇ ਇਹਦਾ ਹੀ ਪ੍ਰਚਾਰ ਕਰਦੇ ਹੋ। ਕੋਈ ਹੈ ਐਸਾ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਜਿਹੜੀ ਸਾਂਝੀਵਾਲਤਾ ਦੀ ਗੱਲ ਕਰੇ? ਮਹਾਰਾਜ ਜੀ ਕਹਿੰਦੇ ਤੁਸੀਂ ਤਾਂ ਆਪਣੀ ਹੀ ਗੱਲ ਤੋਰਦੇ ਹੋ, ਜੇ ਕੋਈ ਰਾਮ ਦਾ ਨਾਰਾਇਣ ਦਾ ਨਾਮ ਜਪਦਾ ਹੈ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਨੂੰ ਰੋਕ ਦਿੰਦੇ ਹੋ, ਤੇ ਉੱਥੇ ਆਪਣੀ ਮਤ ਦੀ ਗੱਲ ਕਰਦੇ ਹੋ, ਤੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਸਾਡੀ ਗੱਲ ਨਹੀਂ ਮੰਨੇਗਾ ਉਹ ਬਿਸਤ ਦੇ ਵਿੱਚ ਦੋਜ਼ਕ ਨਰਕਾਂ ਦੇ ਵਿੱਚ ਜਾਏਗਾ, ਤੁਸੀਂ ਇੰਜ ਆਖਦੇ ਹੋ, ਉਹਨੂੰ ਕਾਫਿਰ ਕਹਿੰਦੇ ਹੋ ਜਿਹੜਾ ਤੁਹਾਡੇ ਮਤ ਨੂੰ ਨਹੀਂ ਮੰਨਦਾ ਹੈ,
1: ਦੋਜ਼ਕ ਹਿੰਦੂ ਹੇਤ ਬਣਾਇਓ,
0: ਤੁਸੀਂ ਇਹ ਗੱਲ ਕਹਿੰਦੇ ਹੋ ਕਿ ਦੋਜ਼ਕ ਇਹ ਜਿਹੜਾ ਹੈ ਇਹ ਜਿਹੜੇ ਨਾਮ ਜਪ ਰਹੇ ਨੇ ਰਾਮ ਦਾ ਨਾਰਾਇਣ ਦਾ ਤੇ ਹਿੰਦੂ ਮਤ ਨੂੰ ਮੰਨਣ ਵਾਲੇ ਤੁਸੀਂ ਇਹਨਾਂ ਨੂੰ ਬੁੱਤ ਪ੍ਰਸਤੀ ਲੋਕ ਕਹਿ ਕੇ ਕਹਿੰਦੇ ਹੋ ਕਿ ਇਹ ਕਾਫਿਰ ਨੇ, ਇਹ ਦੋਸਕਾਂ ਦੇ ਵਿੱਚ ਜਾਣ ਵਾਲੇ ਨੇ ਤੇ ਆਪਣੇ ਆਪ ਨੂੰ ਜੰਨਤ ਤੇ ਜਾਣ ਵਾਲੇ ਅਖਵਾਉਂਦੇ ਹੋ, ਉਹਨਾਂ ਦਾ ਮਤ ਤੁਹਾਨੂੰ ਚੰਗਾ ਨਹੀਂ ਲੱਗਦਾ, ਤੁਹਾਨੂੰ ਤੁਹਾਡਾ ਹੀ ਮਤ ਜਿਹੜਾ ਹੈ ਚੰਗਾ

0: ਜੇ ਕਰਕੇ ਕੋਈ ਹਿੰਦੂ ਹੋਵੇ ਨਾ, ਉਹ ਨਾਮ ਲੈ ਲਵੇ ਖੁਦਾ ਦਾ, ਮੌਲਾ ਦਾ, ਜੇ ਉਹਨੂੰ ਸਿਮਰਨ ਕਰੇ, ਉਹਨੂੰ ਯਾਦ ਕਰੇ
1: ਤਾਂ
0: ਫਿਰ ਉੱਥੇ ਵੀ ਕੀ ਹੁੰਦਾ ਹੈ, ਉਹਨਾਂ ਦੇ ਵੀ ਲੋਕ ਜਿਹੜੇ ਨੇ ਉਹ ਕਹਿ ਦਿੰਦੇ ਤੂੰ ਵਿਗੜ ਗਿਆ, ਤੂੰ ਇਹ ਕਿਹੜਾ ਨਾਮ ਜਪ ਰਿਹਾ ਹੈ, ਕਾਹਦਾ ਨਾਮ ਹੈ, ਅੱਲਾ ਦਾ ਨਾਮ ਜਪਣਾ, ਮੌਲਾ ਜਪਣਾ, ਆਦਿ ਨਾਮ ਜਪਣਾ। ਜੇ ਕਰਕੇ ਕੋਈ ਹਿੰਦੂ ਕਹਿ ਦੇਵੇ ਅੱਲਾ ਮੌਲਾ, ਤੇ ਉਹਦੇ ਲੋਕ ਉਹਦੇ ਮਤ ਵਾਲੇ ਉਹਨੂੰ ਕਹਿੰਦੇ ਨੇ ਇਹ ਵਿਗੜ ਗਿਆ, ਜੇ ਇਹ ਠੀਕ ਨਹੀਂ ਬੋਲ ਰਿਹਾ। ਇਹ ਗੱਲ ਸੱਚਾਈ ਹੈ ਸਾਧ ਸੰਗਤ ਜੀ, ਇਹ ਕਈ ਵਾਰੀ ਪ੍ਰਤੱਖ ਤੌਰ ਤੇ ਵੇਖਿਆ ਹੈ। ਤੇ ਇੰਜ ਵੇਖੋ ਕਹਿੰਦੇ ਤੁਸੀਂ ਇੱਕ ਦੂਜੇ ਦੇ ਪਰਮੇਸ਼ਰ ਦੇ ਨਾਮ ਨੂੰ ਵੀ ਜਿਹੜਾ ਹੈ ਉਹ ਚੰਗਾ ਨਹੀਂ ਜਾਣਦੇ ਹੋ। ਜੇ ਕੋਈ ਐਸਾ ਉਹਨਾਂ ਦੀ ਹਿੰਦੂ ਮਤ ਦੇ ਵਿੱਚ ਵੀ ਆ ਜਾਵੇ ਜਿਹੜਾ ਅੱਲਾ ਆਖੇ ਜਾਂ ਮੌਲਾ ਆਖੇ, ਜਾਤ ਪਾਤ ਦਾ ਭੇਦ ਵੱਖਾ ਕਰਕੇ ਉਹਨੂੰ ਵੀ ਵੱਖਰਾ ਕਰ ਦਿੰਦੇ ਹੋ। ਹੁਣ ਸਾਡੀ ਗੱਲ ਸੁਣੋ, ਅਸੀਂ ਕਿਹਾ ਨਾ ਕਿ ਸਾਡਾ ਖੁਦਾ ਵੱਖਰਾ ਕਿਵੇਂ ਹੈ, ਇਵੇਂ ਵੱਖਰਾ ਹੈ ਜਿਸਨੇ ਦੋਨੋਂ ਮਹਿ ਇੱਕ ਮਾਨਿਓ, ਜਿਸ ਨੇ ਭਾਈ ਦੋਵਾਂ ਦੇ ਵਿੱਚ ਇੱਕ ਨੂੰ ਹੀ ਵੇਖਿਆ, ਮੌਲਾ ਹੋਵੇ, ਅੱਲਾ ਹੋਵੇ, ਜਾਂ ਰਾਮ ਹੋਵੇ ਜਾਂ ਨਾਰਾਇਣ ਹੋਵੇ, ਜਿਹਨੇ ਇੱਕ ਜਾਣਿਆ, ਇੱਕ ਪਰਮੇਸ਼ਰ ਨੂੰ ਜਾਣਨਾ ਕੀਤਾ ਹੈ, ਉਹੀ ਕਹਿੰਦੇ ਸਾਡੇ ਲਈ ਜਿਹੜਾ ਹੈ ਨਾ ਉਹ ਚੰਗਾ ਹੈ। ਤੇ ਉਹਨੇ ਸਾਰੇ ਪੱਖ ਸਾਰੇ ਧੜੇ ਜਿਹੜੇ ਨੇ ਉਹ ਪੱਖਵਾਦੀ ਛੱਡ ਕਰਕੇ, ਧੜੇ ਛੱਡ ਕਰਕੇ ਉਹ ਪਰਮੇਸ਼ਰ ਦਾ ਬਣ ਗਿਆ। ਜਿਹੜੇ ਸਾਧ ਸੰਗਤ ਜੀ ਇੱਕ ਨਾਮ ਦੇ ਬਣ ਗਏ ਉਹ ਪਰਮੇਸ਼ਰ ਦੇ ਥੋੜੀ ਬਣੇ। ਕਹਿੰਦੇ ਜਿਨ੍ਹਾਂ ਨੇ ਦੋਵਾਂ ਨੂੰ ਛੱਡਿਆ ਹੈ, ਜਿਹਨੇ ਮੇਰ ਤੇਰ ਛੱਡਿਆ ਹੈ, ਉਹ ਜਿਹੜਾ ਹੈ ਪਰਮੇਸ਼ਰ ਦਾ ਬਣਿਆ ਹੈ। ਇਹ ਝਗੜੇ ਕਰਕੇ ਤੁਸੀਂ ਆਪਣੇ ਆਪਣੇ ਪੰਥ ਤੁਸਾਣੇ ਵੱਖਰੇ ਕੀਤੇ ਹਨ। ਫਿਰ ਸਾਡਾ ਕਹਿੰਦੇ ਇਸ ਲਈ ਤੁਹਾਡੇ ਦੋਵਾਂ ਦੇ ਨਾਲ ਮੇਲ ਨਹੀਂ ਹੈ। ਜੇ ਤੁਸੀਂ ਮਤ ਦੀ ਗੱਲ ਕਰੋ ਨਾ, ਫਿਰ ਸਾਡਾ ਤੁਹਾਡੇ ਦੋਵਾਂ ਦੇ ਨਾਲ ਮੇਲ ਨਹੀਂ ਹੈ। ਬਾਣੀ ਦੇ ਵਿੱਚ ਸਾਧ ਸੰਗਤ ਜੀ ਪਾਵਨ ਬੋਲ ਹਨ, ਜੇ ਕਰਕੇ ਗੁਰਬਾਣੀ ਨੂੰ ਪੁੱਛੀਏ, ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪਰਾਣ। ਗੁਰੂ ਜੀ ਕਹਿੰਦੇ ਭਾਈ ਨਾ ਤਾਂ ਅਸੀਂ ਇਸ ਮਤ ਨਾ ਤਾਂ ਇਸ ਮਤ ਦੇ ਹਾਂ, ਅਸੀਂ ਕਿਸ ਦੇ ਹਾਂ, ਅਸੀਂ ਪਰਮੇਸ਼ਰ ਦੇ ਬੱਚੇ ਹਾਂ। ਇਹ ਗੱਲ ਚੇਤੇ ਰੱਖਿਆ ਕਰੋ। ਅੱਗੇ ਇੱਕ ਔਰ ਬੜੀ ਪਿਆਰੀ ਗੱਲ ਕੀਤੀ ਹੈ ਕਬੀਰ ਸਾਹਿਬ ਜੀ ਨੇ, ਕਹਿੰਦੇ ਜਿਹੜੇ ਇਸਲਾਮ ਮਤ ਵਾਲੇ ਨੇ ਉਹ ਕੀ ਮੰਨਦੇ ਨੇ, ਮੁਸਲਮਾਨ ਕਾ ਏਕ ਖੁਦਾ ਏ, ਠੀਕ ਹੈ ਤੁਹਾਡਾ ਇੱਕ ਖੁਦਾ ਹੈ, ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਪੂਜਿਆ ਜੋ ਦੇਹੁਰਾ ਨਾ ਮਸੀਤ।

ਸਿਧਾਂਤ ਗੁਰਬਾਣੀ ਦਾ ਸਿਧਾਂਤ ਗੁਰੂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦ੍ਰਿੜ ਕਰਵਾ ਰਹੇ ਨੇ। ਸਾਡਾ ਨਿਸ਼ਚਾ ਕੀ ਹੈ ਕਿ ਪਰਮੇਸ਼ਰ ਜਿਹੜਾ ਹੈ ਜੇ ਉਹ ਮੰਦਿਰ ਵਿੱਚ ਵੀ ਹੈ ਤੇ ਉਹ ਮਸਜਿਦ ਵਿੱਚ ਵੀ ਉਹੀ ਹੈ, ਜੇ ਗੁਰੂ ਘਰ ਉਹੀ ਹੈ ਤਾਂ ਹਰ ਇੱਕ ਦੇ ਵਿੱਚ ਵੀ ਉਹੀ ਹੈ। ਇਸ ਲਈ ਗੁਰੂ ਜੀ ਕਹਿੰਦੇ ਤੁਹਾਡੀ ਆਪਣੀ ਆਪਣੀ ਮਤ ਹੈ ਭਾਈ, ਸਾਡਾ ਤਾਂ ਪਰਮੇਸ਼ਰ ਜਿਹੜਾ ਹੈ ਉਹ ਸਾਰਿਆਂ ਦੇ ਲਈ ਸਮਾਨ ਹੈ, ਸਾਰਿਆਂ ਦੇ ਲਈ ਇੱਕ ਹੈ, ਉਹਦੇ ਨਾਮ ਵੀ ਸਾਰੇ ਜਿੰਨੇ ਵੀ ਨਾਮ ਨੇ ਉਹਦੇ ਹੀ ਨਾਮ ਹਨ। ਤੁਹਾਡੇ ਆਪਸ ਦੇ ਵਿੱਚ ਬੜੇ ਵਾਦ ਵਿਵਾਦ ਹਨ, ਦੋਨੋਂ ਮੈਂ ਇੱਕ, ਤੁਸੀਂ ਇੱਕ ਰੱਬ ਨੂੰ ਨਹੀਂ ਮੰਨਦੇ, ਤੁਸੀਂ ਆਪਣੇ ਰੱਬ ਨੂੰ ਮੰਨਦੇ। ਉਹ ਕਹਿੰਦੇ ਸਾਡਾ ਰੱਬ ਵੱਡਾ, ਤੁਸੀਂ ਕਹਿੰਦੇ ਤੁਹਾਡਾ ਰੱਬ ਵੱਡਾ, ਪਰ ਅਸਲ ਦੇ ਵਿੱਚ ਕਹਿੰਦੇ ਰੱਬ ਤਾਂ ਸਾਰਿਆਂ ਦਾ ਹੀ ਵੱਡਾ ਹੁੰਦਾ ਹੈ। ਦੋਨੋਂ ਮੈਂ ਇੱਕ ਬਾਦ ਨਾ ਕੋਈ, ਅਸੀਂ ਜਿਹਨੂੰ ਮੰਨਦੇ ਹਾਂ ਨਾ, ਸਾਡੇ ਵਿੱਚ ਕੋਈ ਵਾਦ ਵਿਵਾਦ ਨਹੀਂ ਹੈ, ਸਾਡਾ ਪਰਮੇਸ਼ਰ ਦੋਵਾਂ ਦੇ ਲਈ ਇੱਕੋ ਹੀ ਹੈ, ਸਾਰਿਆਂ ਦੇ ਲਈ ਇੱਕੋ ਹੀ ਹੈ। ਤੇ ਸਾਡੇ ਪੰਥ ਨੂੰ ਇੰਜ ਜਾਣਨਾ ਕਰ, ਬਹਾਦਰ ਸ਼ਾਹ ਨੂੰ ਕਹਿੰਦੇ ਸਾਡਾ ਪੰਥ ਸਮਝੀਏ ਸੋਈ, ਸਾਡਾ ਪੰਥ ਇਵੇਂ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਜੀ ਨੂੰ ਮੰਨਦਾ ਹੈ, ਜੋ ਹਰ ਇੱਕ ਦੇ ਵਿੱਚ ਹੈ, ਜਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਭਾਵੇਂ ਉਹ ਕੁਛ ਹੋਵੇ। ਸਾਧ ਸੰਗਤ ਜੀ, ਮਹਾਰਾਜ ਜੀ ਕਹਿੰਦੇ ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਕਰਤਾ ਕਰੀਮ ਸੋਈ ਰਾਜ਼ਕ ਰਹੀਮ ਉਹੀ, ਦੂਸਰੋ ਨਾ ਭੇਦ ਕੋਈ ਭੂਲ ਪ੍ਰਮ ਮਾਨ ਬੋ। ਕੋਈ ਭੇਦ ਨਹੀਂ ਹੈ, ਵਾਹਿਗੁਰੂ ਜਿਹੜਾ ਹੈ ਹਰ ਇੱਕ ਦੇ ਲਈ ਇੱਕੋ ਹੀ ਹੈ, ਅਕਾਲ ਪੁਰਖ ਜੀ ਹਰ ਇੱਕ ਦੇ ਲਈ ਇੱਕ ਸਮਾਨ ਹਨ। ਸੋ ਸਾਡਾ ਮਤ ਤੇ ਸਾਡਾ ਰੱਬ ਜਿਹੜਾ ਹੈ ਨਾ, ਕਬੀਰ ਕੋ ਸਵਾਮੀ ਰਹਿਆ ਸਮਾਏ, ਜਿਵੇਂ ਕਬੀਰ ਜੀ ਕਹਿੰਦੇ ਸਾਡਾ ਪਰਮੇਸ਼ਰ ਹਰੇਕ ਦੇ ਵਿੱਚ ਹੈ, ਉਹੀ ਕਹਿੰਦੇ ਸਾਡਾ ਮਤ ਹੈ, ਸਾਡਾ ਪੰਥ ਇਵੇਂ ਮੰਨਦਾ ਹੈ। ਐਸੇ ਬਚਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਾਸੋਂ ਸੁਣ ਕਰਕੇ ਜਿਹੜਾ ਸ਼ਾਹ ਹੈ ਨਾ, ਬਹਾਦਰ ਸ਼ਾਹ, ਉਹ ਮੌਣ ਹੋ ਗਿਆ, ਚੁੱਪ ਹੋ ਗਿਆ, ਹੁਣ ਕੁਛ ਬੋਲ ਨਹੀਂ ਸਕਦਾ ਗੁਰੂ ਜੀ ਦੇ ਅੱਗੇ, ਤਾਂ ਚੁੱਪ ਹੋ ਕਰਕੇ ਬੈਠਿਆ ਹੈ। ਕੋਈ ਉੱਤਰ ਨਹੀਂ ਆਇਆ, ਕੋਈ ਜਵਾਬ ਹੀ ਨਹੀਂ ਆਇਆ ਗੁਰੂ ਸਾਹਿਬ ਜੀ ਦੇ ਹੁਣ ਸਵਾਲਾਂ ਦਾ। ਗੁਰੂ ਜੀ ਨੇ ਕਿਹਾ ਇਵੇਂ ਅਸੀਂ ਇੱਕ ਰੱਬ ਨੂੰ ਮੰਨਦੇ ਹਾਂ ਤੇ ਸਾਡਾ ਮਤ ਪਾਈ ਇਹ ਸਿੱਖਿਆ ਦਿੰਦਾ ਹੈ। ਇੰਜ ਬਚਨ ਸੁਣ ਕਰਕੇ ਚੁੱਪ ਹੋ ਗਿਆ ਬਹਾਦਰ ਸ਼ਾਹ, ਹੁਣ ਕੁਛ ਕਹਿਣ ਨੂੰ ਜੀ ਨਹੀਂ ਕਰਦਾ, ਚੁੱਪ ਹੋ ਕੇ ਬੈਠਿਆ ਹੈ। ਕਈ ਚਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਉੱਥੇ ਹੀ ਬੈਠੇ ਹਨ। ਫਿਰ ਰੁਖਸਦ ਉੱਥੋਂ ਆਪ ਜੀ ਤੁਰ ਕੇ ਆਪਣੇ ਨਿਜ ਆਸਣ ਤੇ, ਨਿਜ ਸਥਾਨ ਜਿੱਥੇ ਆਪ ਜੀ ਦਾ ਆਸਣ ਲੱਗਿਆ ਸੀ ਉੱਥੇ ਆਏ ਹਨ। ਤੇ ਇਵੇਂ ਮਹਾਰਾਜ ਜੀ ਆਗਰੇ ਦੇ ਵਿੱਚ ਕਈ ਦਿਨ ਬਤੀਤ ਕਰਦੇ ਹਨ। ਕਈ ਸੰਗਤਾਂ ਦੂਰ ਦੁਰਾਡਿਆਂ ਤੋਂ, ਤੇ ਬਹਾਦਰ ਸ਼ਾਹ ਆਪ ਵੀ ਹੁਣ ਮੁਰੀਦ ਬਣਿਆ ਹੈ, ਕਈ ਬਹੁਤ ਕੀਮਤੀਆਂ ਵਸਤੂਆਂ ਲੈ ਕਰਕੇ ਆਉਂਦਾ ਹੈ, ਬਹੁਤ ਹੀ ਤਰੀਕਿਆਂ ਦੇ, ਵੱਖਰੇ ਵੱਖਰੇ ਰੰਗਾਂ ਦੇ ਅਤੇ ਅਨੇਕ ਪ੍ਰਕਾਰ ਦੇ ਕੋਮਲ ਸੂਖਮ ਜਿਹੜੇ ਵਸਤਰ ਹਨ ਉਹ ਭੇਟਾਂ ਵਾ ਸੱਚੇ ਪਾਤਸ਼ਾਹ ਜੀ ਦੇ।

ਆਵੇ ਦੂਰ ਦਰਾਡਿਆਂ ਤੋਂ ਦੇਸ਼ ਵਿਦੇਸ਼ਾਂ ਤੋਂ ਉਹ ਸਾਰੀਆਂ ਵਸਤੂਆਂ ਲੈ ਕਰਕੇ ਬਹੁਤ ਹੀ ਭਾਂਤ ਭਾਂਤ ਬੇਅੰਤ ਪ੍ਰਕਾਰ ਦੇ ਸਵਾਦਲੇ ਮੇਵੇ ਮਿਸ਼ਟਾਨ ਕਹਿ ਲੋ ਸੁੱਕੇ ਮੇਵੇ ਕਹਿ ਲੋ ਇਕੱਠੇ ਕਰਕੇ ਸ਼ਾਹ ਬਹਾਦਰ ਗੁਰੂ ਜੀ ਕੋਲ ਭੇਜ ਦਿੰਦਾ ਹੈ। ਗੁਰੂ ਸਾਹਿਬ ਮਹਾਰਾਜ ਜੀ ਇਸ ਦੇ ਸ਼ਾਹੀ ਮਹਿਮਾਨ ਬਣੇ ਹਨ। ਪੂਰੀ ਜਿਹੜੀ ਹੈ ਉਹ ਬਹਾਦਰ ਸ਼ਾਹ ਨਿਗਾਹ ਰੱਖਦਾ ਹੈ ਕਿ ਗੁਰੂ ਜੀ ਨੂੰ ਕੋਈ ਕਮੀ ਪੇਸ਼ੀ ਨਾ ਆਵੇ। ਬੇਅੰਤ ਪਦਾਰਥ ਭੇਜਦਾ ਹੈ, ਮੇਵੇ ਸੁੱਕੇ ਆਦਿਕ ਵਸਤਰ ਗੁਰੂ ਸਾਹਿਬ ਜੀ ਕੋਲ ਭੇਜਦਾ ਹੈ। ਭੁੱਖਣ ਕਹਿੰਦੇ ਕੀ ਕੀਮਤੀ ਗਹਿਣੇ ਆਦਿਕ ਕਈ ਪ੍ਰਕਾਰ ਦੇ ਉਹ ਵੀ ਗੁਰੂ ਸਾਹਿਬ ਜੀ ਕੋਲ ਘੱਲਦਾ ਹੈ। ਕਈ ਵਾਰੀ ਤਾਂ ਆਪ ਚੱਲ ਕਰਕੇ ਆਉਂਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਕਈ ਵਾਰੀ ਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਸੱਦਦਾ ਹੈ, ਉੱਥੇ ਗੁਰੂ ਜੀ ਦਾ ਆਦਰ ਕਰਦਾ ਹੈ। ਇੰਜ ਆਪਣੀ ਪ੍ਰੀਤ ਗੁਰੂ ਸਾਹਿਬ ਜੀ ਦੇ ਪ੍ਰਤੀ ਜਣਾ ਰਿਹਾ ਹੈ, ਵਖਾਰਿਆ ਸੱਚੇ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਮੈਂ ਤੁਹਾਡਾ ਦੇਣਦਾਰ ਹਾਂ। ਤੇ ਜਿਹੜਾ ਵੀ ਸਿੰਘ ਜਿੰਨੇ ਵੀ ਨਾਲ ਹਨ, ਜੋ ਕੋਈ ਖਰਚ ਉਹਨਾਂ ਨੂੰ ਉਸ ਸਮੇਂ ਲੱਗਦਾ ਸੀ, ਸਾਰਾ ਖਰਚ ਰਸਤ ਆਦਿਕ ਲਈ ਸੌਦੇ ਲਈ, ਉਹ ਸਾਰੀ ਖਰਚ ਦੀ ਜਿੰਨੀ ਵੀ ਸਮੱਗਰੀ ਲੱਗਦੀ ਹੈ ਉਹਦਾ ਖਰਚਾ ਭੇਜਦਾ ਹੈ। ਤੇ ਇੱਕ ਉਮਰਾਵ ਕਹਿੰਦੇ ਇੱਕ ਰਾਜਾ ਸੱਚੇ ਪਾਤਸ਼ਾਹ ਜੀ ਕੋਲ ਚੱਲ ਕਰਕੇ ਆਇਆ ਹੈ। ਮਹਾਰਾਜ ਜੀ ਨੂੰ ਮੱਥਾ ਟੇਕਿਆ ਉਸਨੇ ਤੇ ਮੱਥਾ ਟੇਕ ਕੇ ਬੈਠਿਆ ਹੈ। ਕਈ ਹੁੰਦੇ ਨੇ ਜਿਵੇਂ ਛੋਟੇ ਛੋਟੇ ਰਿਆਸਤ ਉਹਨਾਂ ਨੂੰ ਚਲਾਉਣ ਵਾਲੇ, ਉਹਨਾਂ ਨੂੰ ਵੀ ਰਾਜਾ ਹੀ ਕਿਹਾ ਜਾਂਦਾ। ਇੰਜ ਕੋਈ ਉਮਰਾਓ ਗੁਰੂ ਜੀ ਦੇ ਕੋਲ ਆਇਆ, ਮੱਥਾ ਟੇਕ ਕੇ ਬੈਠਿਆ ਹੈ। ਕਹਿਣ ਲੱਗਾ ਮਹਾਰਾਜ ਮੈਂ ਸੁਣਿਆ ਆਪ ਜੀ ਬਹੁਤ ਹੀ ਵਿਦਿਆਵਾਨ ਹੋ, ਆਪ ਜੀ ਦੇ ਵਿੱਚ ਬਹੁਤ ਵਿਦਿਆ ਹੈ। ਹੁਣ ਵਿਦਿਆ ਇਕੱਲੀ ਸਾਧ ਸੰਗ ਜੀ ਗ੍ਰੰਥਾਂ ਦੀ ਨਹੀਂ ਹੁੰਦੀ ਹੈ, ਵਿਦਿਆ ਜਿਹੜੀ ਹੈ, ਹੁਣ ਵੇਖੋ ਸ਼ਸਤਰ ਵੀ ਵਿਦਿਆ ਹੈ, ਸ਼ਸਤਰ ਨੂੰ ਚਲਾਉਣਾ ਇਹ ਵੀ ਵਿਦਿਆ ਹੈ, ਬਾਣੀ ਪੜ੍ਹਨੀ ਇਹ ਵੀ ਵਿਦਿਆ ਹੈ, ਬਾਣੀ ਪੜਾਉਣੀ ਵੀ ਵਿਦਿਆ ਹੈ, ਗਿਆਨ ਲੈਣਾ ਇਕੱਠਾ ਕਰਨਾ ਕਈ ਗ੍ਰੰਥਾਂ ਤੋਂ ਉਹ ਵੀ ਵਿਦਿਆ ਹੀ ਹੈ, ਦੁਨਿਆਵੀ ਕੋਈ ਵਿਦਿਆ ਲੈਣੀ ਉਹਨੂੰ ਵੀ ਵਿਦਿਆ ਮੰਨਿਆ ਗਿਆ, ਕਈ ਪ੍ਰਕਾਰ ਦੀ ਵਿਦਿਆ ਹੁੰਦੀ ਹੈ। ਮੈਂ ਸੁਣਿਆ ਪਾਤਸ਼ਾਹ ਜੀ ਆਪ ਜੀ ਬੜੇ ਹੀ ਵਿਦਵਾਨ ਹੋ, ਸਾਰੇ ਗੁਣਾਂ ਦੀ ਖਾਣ ਹੋ, ਆਪ ਜੀ ਕੋਲ ਵੱਡੇ ਵੱਡੇ ਮਹਿਦ ਕਹਿੰਦੇ ਜਿਹੜੇ ਸਿਆਣੇ ਨੇ ਸਤਿਪੁਰਸ਼ ਕਹਿ ਲੋ।

0: ਬਹੁਤ ਹੀ ਸੋਹਣੇ ਤਰੀਕੇ ਨਾਲ ਸਰ ਕਹਿੰਦੇ ਬਾਣ ਚਲਾਉਂਦੇ ਹੋ, ਤਣੁਖ ਵਿਦਿਆ, ਇਹ ਵੀ ਵਿਦਿਆ ਹੈ ਨਾ, ਤਣੁਖ ਚਲਾਉਣ ਦੀ ਆਪ ਜੀ ਦੀ ਵਿਦਿਆ ਜਿਹੜੀ ਹੈ, ਉਹਦੀ ਸੰਗਤ ਕਹਿ ਲਓ, ਲੋਕ ਕਹਿ ਲਓ, ਸਾਰੀ ਬੜੇ ਹੀ ਉਹਦੀ ਤਾਰੀਫ ਕਰਦੇ ਹਨ।
1: ਤਾਰੀਫ ਕੋ ਕਰਤ ਵਿਸ਼ੇਖੇ,
0: ਵਿਸ਼ੇਸ਼ ਕਰਕੇ ਲੋਕੀ ਤਾਰੀਫ ਕਰਦੇ ਹਨ, ਜਿਨ੍ਹਾਂ ਨੇ ਵੀ ਤੁਹਾਡਾ ਜੰਗ ਵੇਖਿਆ ਨਾ, ਤੁਹਾਨੂੰ ਸ਼ਸਤਰ ਚਲਾਉਂਦੇ ਹੋਏ ਵੇਖਿਆ ਹੈ, ਉਹ ਬੜੀ ਤਾਰੀਫ ਕਰਦੇ ਨੇ ਕਿ ਆਪ ਜੀ ਤਣੁਕ ਫੜ ਕੇ ਤੀਰ ਜਿਹੜਾ ਹੈ ਤੀਰਨਦਾਜੀ ਉਹ ਬਹੁਤ ਹੀ ਚੱਜ ਦੇ ਨਾਲ ਬਹੁਤ ਹੀ ਸੋਹਣੇ ਢੰਗ ਨਾਲ ਕਰਦੇ ਹੋ। ਇਹ ਸੁਣਾਇਆ ਹੈ, ਸੁਣਾਇਆ ਜਾਂਦਾ ਤੇ ਮੈਂ ਸੁਣਿਆ ਕਿ ਇਸ ਸਮੇਂ ਦੇ ਵਿੱਚ ਆਪ ਜੀ ਵਰਗਾ ਕੋਈ ਦੂਜਾ ਤੀਰਨਦਾਜ ਨਹੀਂ ਹੈ,
1: ਤੀਰ ਪ੍ਰਹਾਰ ਗੁਰੂ ਸਮਝੋਈ,
0: ਹੁਣ ਕੋਈ ਨਹੀਂ ਐਸਾ ਜਿਹੜਾ ਆਪ ਜੀ ਵਰਗਾ ਨਿਸ਼ਾਨਾ ਜਿਹੜਾ ਹੈ ਉਹ ਲਾਵੇ ਤੀਰ ਚਲਾਵੇ, ਐਸਾ ਕਹਿੰਦੇ ਕੋਈ ਹੈ ਨਹੀਂ।
1: ਅਨੰਦਪੁਰ ਅਰ ਚਮਕੌਰ,
0: ਆਪ ਜੀ ਨੇ ਅਨੰਦਪੁਰ ਦੇ ਵਿੱਚ ਜੰਗ ਕੀਤੇ ਹਨ, ਚਮਕੌਰ ਦੀ ਗੜੀ ਦੇ ਵਿੱਚ ਜੰਗ ਕੀਤੇ ਹਨ। ਜਿਹੜੇ ਵੀ ਮੁਗਲ ਪਠਾਨ ਉੱਥੋਂ ਭੱਜ ਕਰਕੇ ਇੱਥੇ ਆਏ ਸਨ, ਉਹ ਆਪ ਜੀ ਦੀ ਕਹਿੰਦੇ ਉਸਤਤ ਕਰਦੇ ਹਨ, ਵਡਿਆਈ ਦੱਸਦੇ ਹਨ। ਜੀ ਹਾਂ, ਮੈਂ ਵੀ ਵੇਖਣਾ ਚਾਹੁੰਦਾ, ਮੈਂ ਤਾਂ ਵੇਖਿਆ ਨੀ ਆਪ ਜੀ ਨੂੰ ਅਨੰਦਪੁਰ ਸਾਹਿਬ ਚਮਕੌਰ ਦੀ ਗੜੀ ਦੇ ਵਿੱਚ। ਸੁਣਿਆ ਹੈ ਕਿ ਆਪ ਜੀ ਦਾ ਇੱਕ ਤੀਰ ਤਣੁਖ ਵਿੱਚੋਂ ਜਦੋਂ ਆਉਂਦਾ ਸੀਣਾ, ਕਈ ਕਈ ਹਜ਼ਾਰਾਂ ਨੂੰ ਵਿੰਨ ਕੇ ਜਿਹੜਾ ਹੈ ਉਹ ਚਲਾ ਜਾਂਦਾ ਹੈ। ਬੜੀ ਆਪ ਜੀ ਦੀ ਕਰਾਮਾਤ ਹੈ, ਤੁਸੀਂ ਤੀਰ ਚਲਾਉਂਦੇ ਹੋ ਤੇ ਤਣਖ ਰੱਖਿਆ ਹੋਇਆ ਹੈ, ਤੇ ਮੈਂ ਸੁਣਿਆ ਕਿ ਬਹੁਤ ਆਪ ਜੀ ਦੇ ਵਿੱਚ ਇਹ ਖੂਬੀ ਹੈ, ਤੇ ਮੈਂ ਦਰਸ਼ਨ ਨਹੀਂ ਕੀਤੇ, ਆਪ ਜੀ ਮੈਨੂੰ ਦਰਸ਼ਨ ਕਰਾਓ, ਆਪ ਜੀ ਮੈਨੂੰ ਤੀਰ ਚਲਾ ਕੇ ਵਿਖਾਉਣਾ
1: ਕਰੋ,
0: ਇਹ ਮੇਰੇ ਤੇ ਮਿਹਰਬਾਨਗੀ, ਹੇ ਪਾਤਸ਼ਾਹ ਜੀ ਮਿਹਰਬਾਨ, ਮੇਰੇ ਤੇ ਮਿਹਰ ਕਰੋ, ਕਿਰਪਾ ਕਰਕੇ ਮੈਨੂੰ ਦਿਖਾਉਣਾ ਕਰੋ, ਮੇਰੇ ਚਿੱਤ ਦੀ ਇੱਛਾ ਨੂੰ ਜਾਣ ਕਰਕੇ ਚੌਂਪ ਚਲਾਵੋ। ਆਪ ਜੀ ਤੀਰ ਜਿਹੜਾ ਹੈ ਆਪਣੇ ਕਮਾਨ ਦੇ ਵਿੱਚੋਂ ਤੀਰ ਕੱਢ ਕੇ ਹੱਥ ਵਿੱਚ ਤਣਖ ਲੈ ਕੇ ਤਣਖ ਤੇ ਤੀਰ ਚਾੜ ਕਰਕੇ ਚਲਾ ਕਰਕੇ ਵਿਖਾਉਣਾ ਕਰੋ। ਸਾਧ ਸੰਗਤ ਜੀ, ਜੇ ਤੁਸੀਂ ਇਹ ਬਹੁਤ ਹੀ ਜਿਹੜਾ ਹੈ ਇੱਕ ਖੋਜ ਦਾ ਵਿਸ਼ਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਜਦੋਂ ਤੀਰ ਵੀ ਚਲਾਉਂਦੇ ਸਨ ਨਾ, ਤੇ ਮਹਾਰਾਜ ਜੀ ਦਾ ਕਹਿੰਦੇ ਜਿਹੜਾ ਕਮਾਨ ਹੈ, ਖਿਮਾ ਜਿਹੜਾ ਤਣੁਖ ਹੈ, ਉਹਨੂੰ ਨੌ ਟੰਕੀ ਜਿਹੜਾ ਹੈ ਦੱਸਿਆ ਜਾਂਦਾ, ਜਿਵੇਂ ਹਾਰਸ ਪਾਵਰ ਹੁੰਦੀ ਹੈ ਨਾ, ਕਿ ਇਸ ਇੰਜਨ ਦੀ ਇੰਨੀ ਕੁ ਹਾਰਸ ਪਾਵਰ ਹੈ, ਉਹਦੀ ਗਿਣਤੀ ਕੀਤੀ ਗਈ ਵਿਦਵਾਨਾਂ ਨੇ। ਇਵੇਂ ਹੀ ਜਦੋਂ ਤੀਰ ਚਲਾਉਂਦੇ ਨੇ ਨਾ, ਤੇ ਤੀਰ ਚਲਾਉਣ ਦੇ ਲਈ ਜਦੋਂ ਤਣੁਖ ਤੇ ਪ੍ਰਤਿਉਂਚਾ ਆਖਿਆ ਜਾਂਦਾ, ਉਹ ਤਾਰ ਚੜਾ ਕਰਕੇ ਕਹਿ ਲਓ, ਜਦੋਂ ਤੀਰ ਨੂੰ ਖਿੱਚਿਆ ਜਾਂਦਾ ਤੇ ਉਹ ਖਿੱਚਣ ਦੇ ਵਿੱਚ ਕਿੰਨੀ ਕੁ ਸ਼ਕਤੀ ਲੱਗਦੀ ਹੈ, ਇਹਦੀ ਗਿਣਤੀ ਕੀਤੀ ਵਿਦਵਾਨਾਂ ਨੇ, ਤੇ ਦੱਸਿਆ ਜਾਂਦਾ ਕਿ ਅੱਜ ਦੇ ਸਮੇਂ ਦੇ ਵਿੱਚ 100 ਪਾਉਂਡ ਤੋਂ ਉੱਥੇ ਕੋਈ ਜਿਹੜਾ ਹੈ ਤੀਰ ਸ਼ਕਤੀ ਨਾਲ ਨਹੀਂ ਚਲਾ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 9 ਟੰਕੀ ਕਮਾਣ ਹੈ, ਜਿਸ ਦੀ ਗਿਣਤੀ ਜਿਹੜੀ ਹੈ ਉਹ 350 ਪਾਉਂਡ ਦੇ ਕਰੀਬਨ ਜਿਹੜੀ ਹੈ ਹੁਣ ਬਣਦੀ ਹੈ। ਜੇ ਤੁਸੀਂ ਹੁਣ ਸਰਚ ਵੀ ਕਰ ਲਓ ਤੁਹਾਨੂੰ ਪਤਾ ਲੱਗ ਜਾਵੇਗਾ। ਅੱਜ ਕਹਿੰਦੇ ਕੋਈ 100 ਤੋਂ ਵੱਧ ਨਹੀਂ ਚਲਾ ਸਕਦਾ, ਮਹਾਰਾਜ ਜੀ 350 ਪਾਉਂਡ ਉਹ 9 ਟੰਕੀ ਕਮਾਣ ਦਾ ਜਿਹੜਾ ਹੈ ਉਹ ਕਹਿ ਲਓ ਪਾਵਰ ਬਣਦੀ ਹੈ, ਇੰਨੀ ਸ਼ਕਤੀ ਸੀ ਪਾਤਸ਼ਾਹ ਜੀ ਦੇ ਵਿੱਚ। ਔਰ ਜਿਹੜੇ ਸਾਰੇ ਤੀਰਨਦਾਜ ਸਨ, ਸ਼ਸਤਰ ਚਲਾਉਣ ਵਾਲੇ ਇੱਕ ਤੋਂ ਇੱਕ ਯੋਧੇ ਵੱਡੇ ਨਿਪੁੰਨ ਸਨ, ਉਹ ਜਦੋਂ ਵੇਖਦੇ ਸਨ ਨਾ ਕਿ ਮਹਾਰਾਜ ਤੀਰ ਚਲਾ ਲੈ ਰਹੇ ਨੇ, ਮਹਾਰਾਜ ਜੀ ਸ਼ਸਤਰ ਚਲਾ ਰਹੇ ਨੇ, ਤੇ ਵੇਖ ਕੇ ਹੀ ਮਹਾਰਾਜ ਜੀ ਨੂੰ ਉਹ ਅਸ਼ਚੰਭੇ ਵਿੱਚ ਆ ਜਾਂਦੇ ਸਨ ਕਿ ਕੋਈ ਇਵੇਂ ਤੀਰ ਕਿਵੇਂ ਚਲਾ ਸਕਦਾ, ਕੋਈ ਨਿਸ਼ਾਨਾ ਕਿਵੇਂ ਇੰਨਾ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਲਾ ਸਕਦਾ। ਤੇ ਤੇਗ ਦੇ ਵੀ ਬੜੇ ਮਾਹਿਰ ਸਨ, ਇੰਝ ਕਈ ਵਿਦਿਆਵਾਂ ਦੇ ਨਿਪੁੰਨ ਹਨ ਸੱਚੇ ਪਾਤਸ਼ਾਹ ਜੀ। ਹੁਣ ਇਹਨੇ ਬੇਨਤੀ ਕੀਤੀ ਹੈ ਇੱਥੇ ਵੀ ਸਾਧ ਸੰਗਤ ਜੀ ਨਗੀਨਾ ਕਾਟ ਵਾਲੀ ਥਾਂ ਤੇ ਨਾ, ਉਹ ਇਵੇਂ ਹੀ ਮਹਾਰਾਜ ਜੀ ਦਾ ਜਿਹੜਾ ਹੈ ਤਣੁਕ ਵੇਖ ਕਰਕੇ ਕਿ ਇੰਨਾ ਵੱਡਾ ਤਣੁਕ ਰੱਖਿਆ, ਅੱਜ ਤਾਂ ਇੰਨਾ ਵੱਡਾ ਤਣੁਕ ਵੇਖਣ ਨੂੰ ਵੀ ਜਿਹੜਾ ਇੰਨੇ ਪਾਵਰ ਦਾ ਸਾਨੂੰ ਨਹੀਂ ਮਿਲਦਾ। ਕਹਿੰਦੇ ਇਕੱਲਾ ਰੱਖਿਆ ਕਿ ਚਲਾਉਣਾ ਵੀ ਜਾਣਦੇ ਹੋ, ਭਾਵੇਂ ਮਹਾਰਾਜ ਜੀ ਦੇ ਉਸ ਸਮੇਂ ਨਾ ਵੱਕੀ ਦੇ ਵਿੱਚ ਟਾਕੇ ਲਗੇ ਹੋਏ ਸਨ, ਤਾਂ ਵੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹ ਖਿੱਚ ਕੇ ਤੀਰ ਚਲਾਇਆ ਸੀ ਤੇ ਇਹ ਸਤੋਯੁਗੀ ਸਥਾਨ ਪ੍ਰਗਟ ਕੀਤਾ ਸੀ ਖਪਰਾ ਤੀਰ ਦੇ ਦੁਆਰਾ। ਐਸੇ ਬੜੇ ਤੀਰ ਹੁੰਦੇ ਨੇ ਜਿਹੜੇ ਸ਼ਬਦ ਦੇ ਦੁਆਰਾ ਚੱਲਦੇ ਨੇ, ਉਹਨੂੰ ਕਿਹਾ ਜਾਂਦਾ ਸ਼ਬਦ ਭੇਦ ਤੀਰ, ਕਿ ਕੋਈ ਸ਼ਬਦ ਦਾ ਉਚਾਰਨ ਕੀਤਾ ਤੇ ਉਹ ਤੀਰ ਚੱਲਦਾ, ਇੰਜ ਨਹੀਂ ਚੱਲਦਾ। ਅਰਜਨ ਦੇ ਬਾਅਦ ਮਹਾਭਾਰਤ ਦੇ ਬਾਅਦ ਕਿਹਾ ਜਾਂਦਾ ਆ, ਉਸ ਤੋਂ ਵੀ ਵੱਧ ਕਹਿ ਲਓ ਕਿ ਇੰਨੀ ਜਿਹੜੀ ਤੀਰਅੰਦਾਜ਼ੀ ਦੀ ਮਾਹਿਰਤਾ ਇਤਿਹਾਸ ਦੇ ਵਿੱਚ ਕਿਸੇ ਦੀ ਨਹੀਂ ਆਈ ਜਿੰਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਆਈ ਹੈ। ਸੋ ਇੰਜ ਆਪ ਜੀ ਸਾਰੇ ਵਿਦਿਆ ਦੀ ਖਾਣ ਹੋ। ਹੁਣ ਕਿਸੇ ਨੇ ਆ ਕਰਕੇ ਫਿਰ ਸ਼ੰਕਾ ਕੀਤਾ, ਕਹਿੰਦੇ ਬੜਾ ਸੁਣਿਆ ਹੈ ਆਨੰਦਪੁਰ ਸਾਹਿਬ ਜੀ ਦੀ ਜੰਗ, ਚਮਕੌਰ ਦੀ ਜੰਗ ਦੇ ਵਿੱਚ ਆਪ ਜੀ ਤੀਰਅੰਦਾਜ਼ੀ ਜਦੋਂ ਕਰਦੇ ਸੀ, ਤੀਰ ਚਲਾਉਂਦੇ ਸੀ, ਕਈਆਂ ਦਾ ਜਿਹੜੇ ਸੀਨੇ ਪਾੜ ਕੇ ਤੀਰ ਚਲਾ ਜਾਂਦਾ ਸੀ, ਹੁਣ ਮੈਨੂੰ ਵੀ ਵਿਖਾਉਣਾ ਕਰੋ। ਗੁਰੂ ਜੀ ਨੇ ਬੇਨਤੀ ਮੰਨੀ ਹੈ, ਸਾਧ ਸੰਗਤ ਜੀ ਯੋਧਿਆਂ ਦਾ ਧਰਮ ਹੁੰਦਾ ਹੈ, ਜਿਵੇਂ ਵਿਦਿਆ ਨੂੰ ਵਿਚਾਰਨ ਵਾਲੇ ਗਿਆਨੀਆਂ ਦਾ ਧਰਮ ਹੁੰਦਾ, ਕੋਈ ਸਵਾਲ ਕਰੇ ਤੇ ਭਾਵੇਂ ਸਮਾਂ ਲੈ ਲਵੇ ਪਰ ਉਹਦੇ ਸਵਾਲ ਦਾ ਜਵਾਬ ਦੇਵੇ, ਇਵੇਂ ਜਿਵੇਂ ਜਿਹੜੇ ਯੋਧੇ ਹੁੰਦੇ ਨੇ ਨਾ ਉਹਨਾਂ ਦਾ ਇਹ ਧਰਮ ਹੁੰਦਾ ਹੈ ਕਿ ਕੋਈ ਤੁਹਾਡੇ ਸ਼ਸਤਰ ਤੇ ਜਾਂ ਤੁਹਾਡੀ ਸੂਰ ਬੀਰਮਤਾ ਤੇ ਸਵਾਲ ਚੱਕੇ ਨਾ, ਫਿਰ ਉਹਨੂੰ ਆਪਣੀ ਸੂਰ ਬੀਰਮਤਾ ਜਿਹੜੀ ਉਹ ਵਿਖਾਉਣੀ ਪੈਂਦੀ ਹੈ। ਹੁਣ ਇਹ ਆਇਆ ਹੈ, ਗੁਰੂ ਸਾਹਿਬ ਜੀ ਨੇ ਉਸ ਸਮੇਂ ਤਨੁਕ ਆਪਣੇ ਹੱਥ ਚ ਫੜਿਆ ਹੈ ਤੇ ਸਰ ਨੂੰ ਜੋੜਿਆ, ਸਰ ਜਿਹੜੀ ਉਹ ਤਾਰ ਹੁੰਦੀ ਹੈ ਤਨੁਕ ਨੂੰ ਜੋੜਿਆ ਹੈ। ਕਹਿੰਦੇ ਹੁਣ ਦੱਸ ਕਿੱਥੇ ਨਿਸ਼ਾਨਾ ਲਾਉਣਾ ਹੈ, ਉੱਥੇ ਅਸੀਂ ਨਿਸ਼ਾਨਾ ਲਾਵਾਂਗੇ, ਭਾਵੇਂ ਜਿੰਨੇ ਦੂਰ ਤੂੰ ਦੱਸ ਕੇ ਕਿੰਨੇ ਦੂਰ ਤੱਕ ਨਿਸ਼ਾਨਾ ਜਾਣਾ ਚਾਹੀਦਾ। ਮਹਾਰਾਜ ਜੀ ਵਿੱਚ ਤਾਂ ਇੰਨੀ ਕਲਾ ਸੀ ਕਿ ਉਹ ਅੱਖਾਂ ਮੀਟ ਕਰਕੇ ਕੱਲਾ ਸਾਧ ਸੰਗਤ ਜੀ ਬੋਲ ਸੁਣ ਕੇ ਜਾਂ ਆਵਾਜ਼ ਸੁਣ ਕੇ ਹੀ ਨਿਸ਼ਾਨਾ ਲਾ ਦਿੰਦੇ ਸਨ। ਕਹਿੰਦੇ ਕਿੰਨੇ ਕੁ ਦੂਰੀ ਤੇ ਨਿਸ਼ਾਨਾ ਲਾਣਾ ਹੈ ਸਾਨੂੰ ਦੱਸਣਾ ਕਰ, ਤੇ ਦੂਰ ਉਹਨੇ ਵੇਖਿਆ ਜਾ ਕੇ ਇੱਕ ਰੁੱਖ ਜਿਹੜਾ ਬੜੇ ਦੂਰੀ ਤੇ ਸੀਗਾ, ਜਾ ਕੇ ਕਹਿਣ ਲੱਗਾ ਮਹਾਰਾਜ ਉਹ ਜਿਹੜਾ ਦੂਰ ਰੁੱਖ ਨਜ਼ਰ ਆ ਰਿਹਾ ਹੈ ਉਸ ਤੇ ਆਪ ਜੀ ਨਿਸ਼ਾਨਾ ਲਾਉਣਾ ਕਰੋ। ਗੁਰੂ ਸਾਹਿਬ ਮਹਾਰਾਜ ਜੀ ਨੇ ਕਮਾਣ ਦੇ ਵਿੱਚੋਂ ਆਪਣੇ ਜਿਹੜਾ ਸਾਧ ਸੰਗਤ ਜੀ ਤੀਰ ਕੱਢਿਆ ਹੈ ਤੇ ਤਾਣ ਕਰਕੇ ਤਨੁਖ ਦੇ ਉੱਤੇ ਉਹ ਸਾਰ ਉਹ ਤੀਰ ਨੂੰ ਚਲਾਇਆ ਹੈ ਤੇ ਸ਼ੂਕ ਕਹਿੰਦੇ ਜਿਵੇਂ ਆਵਾਜ਼ ਛੁੱਟਦੀ ਹੈ ਨਾ ਗੋਲੀ ਦੇ ਵਾਂਗੂ, ਉਹ ਤੀਰ ਜਾ ਕਰਕੇ ਜਿੱਥੇ ਉਹਨੇ ਕਿਹਾ ਨਿਸ਼ਾਨਾ ਲਾਉਣ ਨੂੰ ਉੱਥੇ ਜਾ ਕੇ ਵੱਜਿਆ ਹੈ। ਫਿਰ ਗੁਰੂ ਜੀ ਨੇ ਦੂਜਾ ਵੀ ਤੀਰ ਚਲਾਇਆ ਹੈ, ਇਹ ਕਣੀ ਮਹਾਰਾਜ ਜੀ ਨੇ ਹੁਣ ਦੂਜਾ ਤੀਰ ਵੀ ਉਸੇ ਨਿਸ਼ਾਨੇ ਤੇ ਚਲਵਾਇਆ ਹੈ, ਤੀਜਾ ਵੀ ਉਹੀ ਥਾਂ ਤੇ ਜਿੱਥੇ ਨਿਸ਼ਾਨਾ ਲਾਉਣ ਨੂੰ ਉਸ ਰਾਜਾ ਨੇ ਆਖਿਆ ਸੀ, ਤੀਜਾ ਵੀ ਤੀਰ ਉੱਥੇ ਮਹਾਰਾਜ ਜੀ ਨੇ ਚਲਾਉਣਾ ਕੀਤਾ। ਪੰਜ ਜਿਹੜੇ ਨੇ ਇੱਕਣੀ, ਹੁਣ ਕਹਿੰਦੇ ਪੰਜ ਬਾਣ ਤੀਰ ਜਿਹੜੇ ਨੇ ਇੱਕ ਨਿਸ਼ਾਨੇ ਤੇ ਲਾਏ ਨੇ। ਇੰਨੀ ਜਿਹੜੀ ਸਾਧ ਸੰਗਤ ਜੀ ਮਾਹਰਤਾ ਖੂਬੀ ਅੱਜ ਵੀ ਨਹੀਂ ਕਿਸੇ ਦੇ ਵਿੱਚ, ਕਹਿ ਦਿਓ ਕਿ ਇੱਕ ਹੀ ਨਿਸ਼ਾਨੇ ਤੇ ਪੰਜ ਜਿਹੜੇ ਨੇ ਪੰਜ ਵਾਰੀ ਉਹੀ ਨਿਸ਼ਾਨੇ ਤੇ ਨਿਸ਼ਾਨਾ ਲਾਉਣਾ, ਸੋਚੋ ਕਿ ਕਿੰਨੇ ਕੁ ਉਹਨਾਂ ਦੇ ਵਿੱਚ ਸੋਝੀ ਹੋਵੇਗੀ, ਸਮਰੱਥਤਾ ਹੋਵੇਗੀ, ਐਸਾ ਨਿਸ਼ਾਨਾ ਕੋਈ ਲਾ ਨਹੀਂ ਸਕਦਾ। ਉਹ ਇੱਕ ਵਾਰੀ ਧਿਆਨ ਲੱਗਦਾ ਹੈ ਨਾ, ਦੂਜੀ ਵਾਰੀ ਨਹੀਂ ਉੱਥੇ ਲੱਗਦਾ, ਬੜਾ ਔਖਾ ਹੁੰਦਾ ਨਿਸ਼ਾਨਾ ਲਾਉਣਾ ਵੀ। ਸੋ ਜਿਹੜੇ ਨਿਸ਼ਾਨਦਾਜੀ ਨੇ, ਨਿਸ਼ਾਨ ਲਾਉਣ ਵਾਲੇ ਨੇ, ਤੀਰਅੰਦਾਜ਼ ਕਹਿ ਲਓ, ਉਹਨਾਂ ਨੂੰ ਪਤਾ ਹੈ ਕਿ ਇੱਕ ਨਿਸ਼ਾਨੇ ਤੇ ਪੰਜ ਵਾਰੀ ਮਾਰਨਾ ਬੜਾ ਔਖਾ। ਮਹਾਰਾਜ ਜੀ ਨੇ ਕੀ ਕੌਤਕ ਵਰਤਾਇਆ ਹੈ, ਪੰਜ ਵਾਰੀ ਇੱਕੋ ਹੀ ਨਿਸ਼ਾਨੇ ਤੇ ਮਹਾਰਾਜ ਜੀ ਨੇ ਪੰਜ ਤੀਰ ਚਲਵਾਏ ਹਨ। ਇਹ ਵੇਖ ਕੇ ਉਹ ਜਿਹੜਾ ਉਮਰਾਵ ਆਇਆ ਸੀਗਾ ਬੜਾ ਵਿਸਮੈ ਹੋਇਆ ਹੈ, ਕਹਿਣ ਲੱਗਾ ਮਹਾਰਾਜ ਆਪ ਜੀ ਦੀ ਵਿਦਿਆ ਵੀ ਧੰਨ, ਆਪ ਜੀ ਵੀ ਧੰਨ ਹੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਤਨਤਾ ਦੇ ਯੋਗ, ਤੁਹਾਡੀ ਵਿਦਿਆ ਵੀ ਜਿਹੜੀ ਉਹ ਤਨ ਹੈ, ਮੈਂ ਕਦੇ ਨਹੀਂ ਵੇਖਿਆ ਕਿ ਇੱਕ ਨਿਸ਼ਾਨੇ ਤੇ ਕੋਈ ਪੰਜ ਤੀਰ ਜਿਹੜਾ ਹੈ ਉਹ ਚਲਾਉਂਦਾ ਹੈ। ਕਹਿੰਦੇ ਜਿਹੜੇ ਰਿਪ ਵੈਰੀ ਨੇ ਉਹ ਕਿਵੇਂ ਬਚ ਸਕਦੇ ਨੇ, ਤੁਹਾਡੇ ਤੀਰ ਤੋਂ ਕੋਈ ਨਹੀਂ ਬਚ ਸਕਦਾ, ਸੱਚ ਜਾਣਿਓ। ਕਿਹੜੇ ਕਿਹੜੇ ਤੀਰ ਨੇ ਸਾਧ ਸੰਗਤ ਜੀ, ਇੱਕ ਤਾਂ ਜਿਹੜਾ ਮਹਾਰਾਜ ਜੀ ਦੇ ਕਮਾਣ ਦੇ ਵਿੱਚੋਂ ਚੱਲ ਗਿਆ ਕੋਈ ਨਹੀਂ ਬਚਿਆ, ਇੱਕ ਮਹਾਰਾਜ ਜੀ ਦੇ ਨਿਗਾਹ ਦੇ ਵਿੱਚੋਂ ਵੀ ਚੱਲ ਗਿਆ ਨਾ, ਨਿਗਾਹ ਵੀ ਪੈ ਜਾਵੇ ਉਹਦੇ ਨਾਲ ਵੀ ਕੋਈ ਨਹੀਂ ਬਚ ਸਕਿਆ। ਆਨੰਦਪੁਰ ਸਾਹਿਬ ਜੀ ਦੀ ਜੰਗ ਤੇ ਸਾਧ ਸੰਗਤ ਜੀ ਜਿਹੜਾ ਉਸ ਸਮੇਂ ਚੜ ਕਰਕੇ ਆਇਆ ਸੀ ਫੌਜ ਲੈ ਕਰਕੇ, ਤੇ ਉਹ ਜਿਹੜਾ ਹੈ ਹਾਕਿਮ ਕਹਿ ਲਓ ਚੱਲ ਕਰਕੇ ਆਇਆ ਸਲੀਮ ਖਾਨ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੱਲੀ ਨਿਗਾਹ ਪਾਈ ਤੇ ਮਹਾਰਾਜ ਜੀ ਦੇ ਚਰਨੀ ਪੈ ਗਿਆ। ਕਹਿੰਦਾ ਸੀਗਾ ਪੀਰ ਭਿੱਖਣ ਸ਼ਾਹ ਦਾ ਨਾ ਉਹ ਕਹਿ ਲਓ ਉਹਦੀ ਜਿਹੜੀ ਘਰਵਾਲੀ ਸੀ ਪੀਰ ਭਿੱਖਣ ਸ਼ਾਹ ਜੀ ਦੀ, ਉਹ ਉਸ ਦਾ ਸਾਧ ਸੰਗ ਜੀ ਭਰਾ ਸੀ, ਪੀਰ ਭਿਖਣ ਸ਼ਾਹ ਜੀ ਦਾ ਸਾਲਾ ਸੀਗਾ ਰਿਸ਼ਤੇ ਦੇ ਵਿੱਚ ਨਾਤੇ ਦੇ ਵਿੱਚ। ਤੇ ਜਦੋਂ ਉਹ ਗਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਮੈਂ ਸੀਸ ਵੜ ਕੇ ਲਿਆਂਗਾ, ਔਰੰਗਜ਼ੇਬ ਨੂੰ ਕਹਿੰਦਾ ਸੀ। ਪਰ ਜਦੋਂ ਮਹਾਰਾਜ ਜੀ ਦੇ ਅੱਗੇ ਜੰਗ ਵਿੱਚ ਆਇਆ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ, ਮਹਾਰਾਜ ਜੀ ਦੇ ਨਿਗਾਹਾਂ ਨੂੰ ਵੇਖ ਕੇ ਯਾ ਅੱਲਾ ਕਰਕੇ ਉਹਨੇ ਸ਼ਸਤਰੀ ਥੱਲੇ ਸੁੱਟ ਦਿੱਤੇ, ਚਰਣੀ ਲੱਗ ਗਿਆ। ਮਹਾਰਾਜ ਜੀ ਦੇ ਨਿਗਾਹਾਂ ਦੇ ਵੀ ਜੇ ਤੀਰ ਲੱਗ ਜਾਣ ਨਾ, ਉਹ ਬੰਦਾ ਮੁੜ ਕੇ ਨਹੀਂ ਉੱਠਿਆ ਕਰਦਾ। ਕਬੀਰ ਸਤਿਗੁਰੂ ਸੂਰਮਾ ਬਾਹਿਆ ਬਾਣ ਜੋ ਇੱਕ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਕਲੇਜੇ ਛੇਕ, ਦੂਜਾ ਬਚਣਾ ਰੂਪੀ ਤੀਰ ਹੈ। ਜੇ ਦਸਵੇਂ ਪਾਤਸ਼ਾਹ ਜੀ ਦਾ ਬਚਣਾ ਰੂਪੀ ਤੀਰ ਲੱਗ ਜਾਵੇ ਨਾ, ਫਿਰ ਵੀ ਬੰਦੇ ਦਾ ਉਧਾਰ ਹੋ ਜਾਂਦਾ ਹੈ, ਉਹ ਵੀ ਸੰਸਾਰ ਜੋਗਾ ਨਹੀਂ ਰਹਿੰਦਾ। ਸੋ ਪ੍ਰਤੱਖ ਤੌਰ ਤੇ ਤੀਰ ਵੀ ਮਹਾਰਾਜ ਜੀ ਦਾ ਨਾ ਸੁਨਹਿਰੀ ਤੀਰ ਸੀ। ਜਦੋਂ ਮਹਾਰਾਜ ਜੀ ਨੇ ਤਾਰਾ ਆਜ਼ਮ ਨੂੰ ਮਾਰਿਆ ਨਾ, ਸਾਰੇ ਕਹਿੰਦੇ ਸੀ ਮੈਣੇ ਮਾਰਿਆ ਮੈਣੇ ਮਾਰਿਆ। ਜਦੋਂ ਤੀਰ ਵੇਖਿਆ ਸੁਨਹਿਰੀ ਤੀਰ, ਨਿਸ਼ਾਨੀ ਪ੍ਰਗਟ ਹੋਈ ਸੀ ਕਿ ਮਹਾਰਾਜ ਜੀ ਦਾ ਇਹ ਤੀਰ ਹੈ। ਫਿਰ ਬਹਾਦਰ ਸ਼ਾਹ ਨੇ ਇਹ ਜਾਣਿਆ ਕਿ ਮੇਰੇ ਦੁਸ਼ਮਣ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਰਿਆ। ਸੋ ਮਹਾਰਾਜ ਜੀ ਦੇ ਜਿਹੜੇ ਤੀਰ ਚਲਾਉਣ ਦੀ ਵਿੱਦਿਆ ਵੀ ਕਹਿੰਦੇ ਬਹੁਤ ਹੀ ਨਿਰਾਲੀ ਹੈ, ਵੱਖਰੀ ਹੈ। ਮਹਾਰਾਜ ਤੰਤਾ ਦੇ ਯੋਗ ਉਹ, ਮਹਾਰਾਜ ਜੀ ਕਹਿੰਦੇ ਵੈਰੀਆਂ ਨੂੰ ਇੱਕੋ ਹੀ ਨਿਸ਼ਾਨੇ ਦੇ ਵਿੱਚ ਜਿਹੜਾ ਖਤਮ ਕਰਕੇ ਰੱਖ ਦਿੰਦੇ ਹਨ। ਜਿਵੇਂ ਮੈਂ ਸੁਣਿਆ ਸੀ, ਕਹਿੰਦੇ ਅੱਜ ਪ੍ਰਤੱਖ ਤੌਰ ਤੇ ਵੇਖਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਨੂੰ ਅੱਜ ਵੇਖਣਾ ਕੀਤਾ, ਕੱਲਾ ਸੁਣਿਆ ਹੀ ਸੀ, ਅੱਜ ਪ੍ਰਤੱਖ ਨਜ਼ਾਰਾ ਕਲਾ ਆਪ ਜੀ ਨੇ ਵਿਖਾਈ ਹੈ। ਆਪ ਜੀ ਹਜ਼ਾਰਾਂ ਹੀ ਸ਼ਤਰੂਆਂ ਦੇ ਨਾਸ਼ ਕਰਨ ਵਾਲੇ, ਉਹਨਾਂ ਨੂੰ ਕਹਿ ਲਓ ਤੁਸੀਂ ਉਹਨਾਂ ਦਾ ਉਧਾਰ ਕਰਨ ਵਾਲੇ ਹੋ। ਸੁਤਤ ਉਚਾਰੇ, ਸੁਤੇ ਸੁਤ ਹੀ ਆਪ ਜੀ ਸ਼ਸਤਰੂਆਂ ਦਾ, ਆਪਣੇ ਵੈਰੀਆਂ ਦਾ ਉਧਾਰ ਕਰ ਦਿੰਦੇ ਹੋ। ਇੰਜ ਚਾਰ ਕਣੀਆਂ ਤੱਕ ਗੁਰੂ ਜੀ ਕੋਲ ਬੈਠਿਆ ਰਿਹਾ। ਉਹ ਉਮਰਾਵ ਜਿਹੜਾ ਆਇਆ ਸੀ ਰਾਜਾ ਕੋਈ ਚੱਲ ਕੇ, ਚਾਰ ਘੜੀਆਂ ਤੱਕ ਗੁਰੂ ਸਾਹਿਬ ਜੀ ਦੇ ਕੋਲ ਰਿਹਾ ਹੈ। ਗੁਰੂ ਜੀ ਤੋਂ ਆ ਗਿਆ ਲੈ ਕਰਕੇ, ਫਿਰ ਆਪਣੇ ਨਿੱਜੀ ਧਾਮ ਨੂੰ ਪਰਤਿਆ ਹੈ। ਹੁਣ ਉਹ ਉਮਰਾਵ ਜਿਹੜਾ ਆਇਆ ਸੀ ਨਾ, ਗੁਰੂ ਜੀ ਦਾ ਜਸ ਕਰਦਾ, ਜਿੱਥੇ ਵੀ ਜਾਂਦਾ ਦੱਸਦਾ ਹੈ ਕਿ ਮਹਾਰਾਜ ਜੀ ਬੜੇ ਹੀ ਜਿਹੜੇ ਨੇ ਬਹਾਦਰ ਹਨ, ਬਲੀ ਹਨ ਤੇ ਬਹੁਤ ਸੋਹਣੇ ਤੀਰਅੰਦਾਜ਼ ਹਨ। ਕਈ ਸੂਰ ਬੀਰਮਤਾ ਨੂੰ ਧਾਰਨ ਕਰਨ ਵਾਲੇ, ਕਈ ਗੁਣਾਂ ਨੂੰ ਧਾਰਨ ਕਰਨ ਵਾਲੇ ਬੜੇ ਹੀ ਵਿਦਿਆ ਦੇ ਵਿੱਚ ਮਾਹਰ ਹਨ।
1: ਬਹਾਦਰ ਸ਼ਾਹ ਕੇ ਪਾਸੀ,
0: ਉਹ ਉਮਰਾਵ ਹੁਣ ਬਹਾਦਰ ਸ਼ਾਹ ਦੇ ਕੋਲ ਗਿਆ ਹੈ। ਉੱਥੇ ਜਾ ਕੇ ਸਾਰਿਆਂ ਦੇ ਸਾਹਮਣੇ ਬਹਾਦਰ ਸ਼ਾਹ ਤੇ ਉਹਦੀ ਸਭਾ ਦੇ ਵਿੱਚ ਜਾ ਕੇ ਇਹ ਦੱਸਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬੜੇ ਹੀ ਮਾਹਰ ਹਨ।
1: ਅਬਲਾ ਹਮਨੇ ਕਹੂ ਨਾ ਹੇਰੇ,
0: ਮੈਨੇ ਜੋ ਅੱਜ ਵੇਖਿਆ ਨਾ, ਕਹਿੰਦੇ ਹੁਣ ਤੱਕ ਕਦੇ ਨਹੀਂ ਸੀ ਵੇਖਿਆ ਨਾ ਤਾਂ ਕਦੇ ਸੁਣਿਆ ਸੀ, ਅੱਜ ਅੱਖਾਂ ਨਾਲ ਮੈਂ ਇੱਕ ਕ੍ਰਿਸ਼ਮਾ ਵੇਖਿਆ ਹੈ। ਜੇ ਕਰਕੇ ਕੋਈ ਬੰਦਾ ਆ ਜਾਵੇ ਨਾ, ਉਹ ਅੱਗੇ ਆ ਜਾਵੇ, ਨੇੜੇ ਆ ਜਾਵੇ ਜਾਂ ਆਸੇ ਪਾਸੇ ਹੋ ਜਾਵੇ, ਕਹਿੰਦੇ ਉਹ ਵੀ ਗੁਰੂ ਸਾਹਿਬ ਮਹਾਰਾਜ ਜੀ ਤੋਂ ਬਚ ਨਹੀਂ ਜੇ ਸਕਦਾ। ਮਹਾਰਾਜ ਜੀ ਦਾ ਇੰਨਾ ਜਿਹੜਾ ਹੈ ਸਿੱਧਾ ਨਿਸ਼ਾਨਾ ਹੈ, ਤੇਜ਼ ਨਿਸ਼ਾਨਾ ਹੈ, ਇੰਨਾ ਕਹਿੰਦੇ ਪ੍ਰਪੱਖ ਨੇ ਉਹ ਨਿਸ਼ਾਨੇ ਲਾਉਣ ਦੇ ਵਿੱਚ, ਕਹਿੰਦੇ ਕਿਸੇ ਨੂੰ ਉਹ ਨਹੀਂ ਛੱਡਦੇ ਹਨ। ਹੁਣ ਸ਼ਾਹ ਕਹਿ ਰਿਹਾ ਠੀਕ ਹੈ, ਕਹਿੰਦੇ ਅੱਜ ਤੂੰ ਨੇ ਵੇਖਿਆ ਉਹਨਾਂ ਦੀ ਜਿਹੜੀ ਹੈ ਇਹ ਕਹਿ ਲਓ ਤੁਸੀਂ ਵਿੱਦਿਆ ਵੇਖੀ ਹੈ, ਜਾਂ ਤਾਂ ਤੂੰ ਜੋ ਵੇਖ ਕੇ ਆਇਆ ਹੈ, ਹੁਣ ਮੇਰੀ ਵੀ ਇੱਛਾ ਹੈ ਕਿ ਮੈਂ ਵੀ ਵੇਖਾਂਗਾ।
1: ਇਸ ਪ੍ਰਕਾਰ ਸਰ ਪ੍ਰਭੂ ਚਲੰਤਾ,
0: ਉਹ ਰਾਜਾ ਬਹਾਦਰ ਸ਼ਾਹ ਹੁਣ ਮਹਾਰਾਜ ਜੀ ਦੇ ਬਾਰੇ ਸੁਣ ਕਰਕੇ ਕਿ ਮਹਾਰਾਜ ਜੀ ਤੀਰਨਦਾਜੀ ਦੇ ਵਿੱਚ ਮਾਹਰ ਹਨ, ਇਹ ਸੁਣ ਕਰਕੇ ਆਪ ਗੁਰੂ ਜੀ ਦੇ ਕੋਲ ਗਿਆ ਹੈ।
1: ਸਤਿਗੁਰ ਕੇ ਟਿਕ ਦੂਤ ਪਠਾਇਓ,
0: ਤੇ ਆਪ ਨਹੀਂ ਗਿਆ ਸਾਧ ਸੰਗਤ, ਕਹਿੰਦੇ ਇੱਕ ਦੂਤ ਨੂੰ ਭੇਜਿਆ ਤੇ ਉਹਦੇ ਕੋਲੋਂ ਇਹ ਬਚਨ ਜਿਹੜੇ ਨੇ ਆਖੇ ਹਨ। ਕੀ ਆਖਿਆ ਕਿ ਸਵੇਰ ਪਾਤਸ਼ਾਹ ਜੀ ਬਹਾਦਰ ਸ਼ਾਹ ਨੇ ਆਪ ਜੀ ਲਈ ਇਹ ਸੰਦੇਸ਼ਾ ਭੇਜਿਆ ਹੈ ਕਿ ਆਪ ਜੀ ਉਹਦੇ ਨਾਲ ਜਿਵੇਂ ਹੀ ਕਹਿੰਦੇ ਸਵੇਰ ਦਾ ਸਮਾਂ ਹੋਵੇਗਾ ਉਹਦੇ ਨਾਲ ਆਪ ਜੀ

ਕਿਹਾ ਕਹਿੰਦੇ ਇਹ ਮੇਰੀ ਦਿਲ ਦੀ ਇੱਛਾ ਹੈ ਕਿ ਮੈਂ ਆਪ ਜੀ ਦੇ ਨਾਲ ਮਿਲ ਕੇ ਸ਼ਿਕਾਰ ਖੇਡਣਾ ਚਾਹੁੰਦਾ ਹਾਂ। ਇਹ ਹੁਣ ਸ਼ਾਣੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਇਹ ਇੱਕ ਦੂਤ ਨੂੰ ਭੇਜ ਕੇ ਇੱਕ ਆਪਣੇ ਬੰਦੇ ਨੂੰ ਭੇਜ ਕਰਕੇ ਪਾਤਸ਼ਾਹ ਜੀ ਦੇ ਕੋਲ ਇਹ ਸੰਦੇਸ਼ਾ ਆਪਣਾ ਭੇਜਿਆ ਹੈ ਕਿ ਆਪ ਜੀ ਸਵੇਰੇ ਆਓ ਅਤੇ ਆਪਾਂ ਰਲ ਮਿਲ ਕਰਕੇ ਸ਼ਿਕਾਰ ਖੇਡਾਂਗੇ। ਉਹਦੇ ਮਨ ਵਿੱਚ ਇੱਛਾ ਹੈ ਕਿ ਵੇਖੀਏ ਗੁਰੂ ਜੀ ਕਿਵੇਂ ਨਿਸ਼ਾਨਾ ਲਾਉਂਦੇ ਨੇ, ਕਿਵੇਂ ਉਹ ਆਪਣੇ ਤੀਰਨਦਾਜ਼ੀ ਦੀ ਮਾਹਰਤਾ ਵਿਖਾਉਂਦੇ ਨੇ। ਬਹਾਦਰ ਸ਼ਾਹ ਦੇ ਮਨ ਵਿੱਚ ਇੱਛਾ ਹੋਈ ਹੈ ਗੁਰੂ ਜੀ ਦੇ ਕੌਤਕ ਵੇਖਣ ਦੀ। ਹੁਣ ਅਗਲੇ ਦਿਨ ਗੁਰੂ ਸਾਹਿਬ ਜੀ ਕਿਵੇਂ ਫਿਰ ਸਾਧ ਸੰਗਤ ਜੀ ਉਹਦਾ ਸ਼ੰਕਾ ਦੂਰ ਕਰਦੇ ਹਨ, ਉਹ ਆਪਾਂ ਨੇ ਬਚਨ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ ਹਨ। ਆਪ ਜੀ ਦੇ ਅੱਗੇ ਬੇਨਤੀ ਹੈ ਕਿ ਆਉਣ ਵਾਲੇ ਦਿਨ 29 ਤਰੀਕ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਾਲਾਨਾ ਬਰਸੀ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਧ ਸੰਗਤ ਜੀ ਉਹ ਮਨਾਈ ਜਾਵੇਗੀ। ਸਵੇਰੇ 10 ਵਜੇ ਤੋਂ ਲੈ ਕਰਕੇ 11 ਵਜੇ ਤੱਕ ਕੀਰਤਨ ਹੋਵੇਗਾ। ਉਪਰੰਤ ਗਿਆਨੀ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਸੰਬੰਧਿਤ ਆਪ ਜੀ ਦੇ ਅੱਗੇ ਵਿਚਾਰਾਂ ਦੀ ਸਾਂਝ ਕਰਨਗੇ। ਫਿਰ ਉਪਰੰਤ ਗੁਰੂ ਕਾ ਲੰਗਰ ਦੀਵਾਨ ਦੀ ਸਮਾਪਤੀ ਉਪਰੰਤ ਵਰਤੇਗਾ। ਸੋ ਆਪ ਜੀਆਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਤਖ਼ਤ ਸਾਹਿਬ ਜੀ ਵਿਖੇ ਆਉਣ ਵਾਲੇ ਦਿਨ ਹਾਜ਼ਰੀਆਂ ਭਰਨੀਆਂ ਹਨ। ਇਹ ਆਪ ਜੀ ਅੱਗੇ ਜਿਹੜਾ ਹੈ ਉਹ ਇੱਕ ਵਿਸ਼ੇਸ਼ ਬੇਨਤੀ ਜਿਹੜੀ ਆਈ ਹੈ। ਸੋ ਇੱਥੇ ਹੀ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਜੋਗੇ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਅਖੀਰਲੀਆਂ ਪੰਕਤੀਆਂ

ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਧਾਮ ਤੱਕ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਕਰਦੇ ਹੋਏ ਕਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਗਾ ਤੋਂ ਸਮਾਧ ਬਖਸ਼ਣਾ ਦਰਾਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇ ਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਬਬੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ।

ਨਾਨਕ ਮੱਤੇ ਜੀ ਤਿਲ ਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰੇ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਕੱਲ੍ਹ ਮਿਤੀ 29 ਤਰੀਕ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਾਲਾਨਾ ਬਰਸੀ ਤਖ਼ਤ ਸਾਹਿਬ 'ਤੇ ਮਨਾਈ ਜਾਵੇਗੀ। 10 ਵਜੇ ਤੋਂ ਭਾਈ ਨਿਰਵੈਰ ਸਿੰਘ ਜੀ ਹਜ਼ੂਰੀ ਰਾਜ ਸਿੰਘ

Thank you.

Thank you.

Oh,

ਹਰੀ ਮੰਦੇ ਸਹਰੀ

साथियों प्रसंग में चले आ गया कि वो पसंद आने चले आ गए वो बेटे माता गंगा जी को गुरुवार को बन साहब महाराज जी के आए थे गुरुवार के में होया पाठ का प्रसंग आप जी के नाल समझा कर सके अब वो सम्मेलन चली के आए करता अब वो मुख से भी वाक्य की साधना मुख से भी वाक्य की साधना आशा जी कृपा करना अपनी सारी ही शरीर के अंदर अभी तक जाते हैं नाल भी सारी छक सके आप माता जी की सारी चीज के अंदर जड़ा है प्रसाद शरण करना है जड़ा है गुरु के मेला गुरु अर्जुन देव पाशा महाराज के दरबार पर चले पाशा एक से प्यार से चले आए तेरे के नाना के नाल लाया करके उन्हें पाशा के देना बस अंदर पे कीते ने करके पेट पर पाशा जी ने लगा पाशा जी के माता जी के वास्ते दस्तक कर दिया जी माता पाशा जी के पास चले जाओ गुरु के मेला के अंदर बस के माता जी को पेट कर दिया एक से एक वो पेट ने नाम लिया तो जा करके प्यार से खंड माता जी ने जाकर पेट कीते ने अपनी अरदास से भी पाशा जी के प्रभाव के लिए सब पे है ਬਸਤਰ ਜਦੋਂ ਚਾਰ ਦੇ ਵਿੱਚ ਪੈਣੇ ਤੇ ਪਰ ਜਦੋਂ ਗੱਲ ਕੀਤੀ ਪਿਆਰ ਨਾਲ ਉਹ ਬਸਤਰ ਜਗਾਨੇ ਤੇ ਉਹ ਬਸਤਰ ਪਾਣੀ ਉਹ ਸੁਨੇ ਜਦੋਂ ਬਸਤਰ ਪਾਏ ਇਧਰੇ ਜਦੋਂ ਪ੍ਰਿਸ਼ਤੀ ਚੰਦ ਦੀ ਘਰਵਾਲੀ ਦੀ ਵੀ ਕਰਮੋੜੀ ਸੀ ਚੰਦ ਦੀ ਦੀ ਜਾਨ ਕਮਣ ਨੂੰ ਹੋਏ ਜੰਦੇ ਪਾਸ਼ਾ ਜੀ ਦਾ ਬਟਰ ਕੌਣ ਨੇ ਰੇੜਾ ਦੇ ਦੇ ਵਿੱਚ ਵੱਡਾ ਫਾਰ ਰੱਖਦਾ ਸੀ ਜਿਹੜਾ ਜਿਹੜਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੀ ਜਿਹੜੀ ਗੁਰੂ ਅਰਜਨ ਦੇਵ ਜੀ ਦਾ ਵੱਡੇ ਦਾ ਹੱਥ ਜੀ ਦਾ ਗੱਲ ਹੈ ਜਿਹੜਾ ਉਹ ਅਰਜਨ ਕਰਦੇ ਕਰਦੇ ਨੇ ਚੰਦਰੇ ਨੇ ਵੱਡੀ ਪੀਰ ਦਾ ਰੋਗ ਲਿਆ ਨੇ ਵੱਡੀ ਪੀਰ ਦਾ ਰੋਗ ਵੱਡੀ ਕਰਦਾ ਹੈ ਉਹਨੇ ਕਿ ਮਾਤਾ ਬੜੀ ਕਰਦੀ ਨੇ ਜਿਹੜੇ ਬਸਤਰ ਨੇ ਜਿਹੜੇ ਪੈਣੀ ਦੇ ਸਾਨੂੰ ਬਸਤਰ ਨੇ ਜਿਹੜੇ ਪੈਣੀ ਦੇ ਸਰਦੀਆਂ ਦੇ ਮੌਸਮ ਤੋਂ ਪਾਈ ਪ੍ਰੰਤ ਜਦੋਂ ਸਰਦੀਆਂ ਦੇ ਮੌਸਮ ਤੋਂ ਉੱਤੇ ਅੰਦਰ ਤੇ ਦੋ ਬਸਤਰ ਸੁਕੀ ਰਹਿੰਦੀ ਹੈ ਨਾ ਉਹ ਛਾਲਿਆਂ ਦੀ ਜਿੰਨੇ ਪਾਈ ਪਾਈ ਜਦੋਂ ਬੀਬੀ ਛਾਲਿਆਂ ਦੇ ਵਿੱਚ ਆਪਣੇ ਬੀਬੀ ਜਦੋਂ ਮੇਰੀ ਕਰਮੋਦ ਵੇਖ ਕੇ ਵੀਰੋ ਬਰਮੋਦ ਵੇਖ ਕਰਕੇ ਤੇ ਬੇਹੋ ਸਾਰੇ ਗਲੇ ਉਹ ਬਸਤਰ ਦੇ ਬਾਹਰ ਭਰ ਲਿਆ ਉਸ ਤੇ ਵੇਖ ਦੇ ਦਿਲ ਦੇ ਇਹਨਾਂ ਦੇ ਘਰ ਦੇ ਜਦੋਂ ਵੇਖ ਕੇ ਨਵੀਆਂ ਚੀਜ਼ਾਂ ਦੇ ਵਿੱਚ ਜਦੋਂ ਵੇਖ ਕੇ ਇਹਨਾਂ ਦੇ ਘਰ ਦੀ ਵਿੱਚ ਧਨ ਦੌਲਤ ਦੀ ਕਮੀ ਨਾ ਦੇ ਕੀ ਹੈ ਸੰਗਤ ਦੇ ਮਨ ਦਾ ਚੀਕ ਮਾਰ ਕਰਨ ਦੀ ਹੈ ਸੰਗਤ ਕਰਵਾਉਣ ਦਾ ਆਧਾਰ ਪੜਤ ਤੇ ਫਾਈ ਹੋਈ ਕਮੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਅੰਦਰ ਆਦੀ ਦੇ ਵਿੱਚ ਜੋ ਜੋ ਦੇਸੀ ਪਾਣੀ ਸ਼ੁਰੂ ਮਾਰਨ ਦੇ ਪਾਸ਼ਾ ਦਾ ਕਿਸੇ ਟਿੱਕੇ ਗੁਰੂ ਅਰਜਨ ਦੇਵ ਪਰਾਸ਼ਾ ਜੀ ਦੇ ਵਿੱਚ

Yeah.

I'm gonna make you mine.

ਕਰ ਦੇ।

Oh, my God.

ਜਦੋਂ

ਉਹ ਕਾਹੀ ਤੁਹਾਡੀ ਇਹ ਜਿਹੜੀ ਤੁਹਾਡੀ ਅਰਦਾਸ ਹੈ ਨੂੰ ਪੂਰਨ ਕਰ ਸਕਦਾ ਹੈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ ਨੇ ਤੇ ਉਸੇ ਵੇਲੇ ਮਾਤਾ ਗੰਗਾ ਜੀ ਕਹਿੰਦੇ ਅਗਲੇ ਦਿਨ ਹੋ ਕੇ ਤਿਆਰ, ਲੈ ਕੇ ਗੋਲੀਆਂ ਨੂੰ ਨਾਲ ਬਹਿ ਕੇ ਰੱਥਾਂ ਦੇ ਉੱਤੇ ਬਾਬੇ ਕੀ ਬੀੜਪੁਰ ਜਾਂਦੇ ਨੇ। ਹੁਣ ਜਦੋਂ ਉਹ ਰੱਥਾਂ ਦੇ ਪਹੀਆਂ ਦੀ ਆਵਾਜ਼ ਜੰਗਲ ਦੇ ਵਿੱਚ ਗੂੰਜੀ ਤੇ ਜਿੰਨੇ ਜਾਨਵਰ ਸਨ ਇੱਧਰ ਉੱਧਰ ਭੱਜਣ ਲੱਗੇ, ਪਾਪ ਵਾਤਾਵਰਨ ਬੜਾ ਭੰਗ ਜਿਹਾ ਹੋਇਆ। ਹੁਣ ਜਦੋਂ ਮਾਤਾ ਗੰਗਾ ਜੀ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਕੀ ਗੱਲ ਗੁਰੂ ਕੇ ਬੜੇ ਭੱਜੇ ਆਉਂਦੇ ਨੇ, ਕੀ ਭਜਨ ਹੋ ਗਿਆ? ਉਧਰੋਂ ਸਿੱਖ ਨੇ ਆਖਿਆ, ਮਾਤਾ ਗੰਗਾ ਜੀ ਆ ਰਹੇ। ਕਹਿੰਦੇ ਕੀ ਗੱਲ ਹੋਈ ਹੈ? ਹੁਣ ਇੰਨੇ ਭਜਨ ਕਰਦਿਆਂ ਕਰਾਉਂਦਿਆਂ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਪਹੁੰਚ ਗਏ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਜਾ ਕਰਕੇ ਦੋਵੇਂ ਹੱਥ ਜੋੜ ਕੇ ਲੱਗੇ ਨੇ ਅਰਦਾਸ ਕਰਨ, ਬਾਬਾ ਜੀ ਪੁੱਤਰਾਂ ਦੇ ਬਿਨੇ ਜਹਾਨ ਜਿਹੜਾ ਇਹ ਸੁਣਨਾ ਜਾ ਜਾਵਦਾ, ਨਾ ਕੋਈ ਧੀ ਹੈ ਤੇ ਨਾ ਕੋਈ ਪੁੱਤ ਹੈ, ਹੁਣ ਕਿਰਪਾ ਤੁਸੀਂ ਕਰੋ, ਮੇਰੀ ਇਸ ਗੋਦ ਨੂੰ ਭਾਗ ਲਗਾਓ, ਮੇਰੀ ਵੀ ਗੋਦ ਦੇ ਵਿੱਚ ਪੁੱਤਰ ਖੇਡੇ, ਆਓ ਜਰਾ ਪਿਆਰ ਦੇ ਨਾਲ ਸਰਵਣ ਕਰਿਓ। ਇੱਕ ਮਾਂ ਦੀ ਅਰਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਕਿਵੇਂ ਹੋ ਰਹੀ ਹੈ, ਕਿਵੇਂ ਅਰਜਾਂ ਮਾਤਾ ਗੰਗਾ ਜੀ ਕਰ ਰਹੇ ਨੇ, ਉਹਨਾਂ ਲਾਈਨਾਂ ਨੂੰ ਕਵੀਸ਼ਰ ਜਥਾ ਇੰਜ ਬਿਨੇ ਕਰਦਾ।

ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਜਿਹੜਾ ਗੁਰੂ ਕਰਦਾ ਘਾਹੀ ਹੈ ਉਹ ਤੁਹਾਡੀ ਬੇਨਤੀ ਪ੍ਰਵਾਨ ਕਰ ਸਕਦਾ। ਇੱਕ ਪਾਸੇ ਘਾਹੀ ਵੀ ਕਿਹਾ ਤੇ ਦੂਜੇ ਪਾਸੇ ਆਖਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਹੁਣ ਜਦੋਂ ਬ੍ਰਹਮ ਗਿਆਨੀ ਦਾ ਬਚਨ ਆ ਗਿਆ, ਮਾਤਾ ਜੀ ਨੇ ਪੁੱਛਿਆ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕਿਤਨੀ ਸੇਵਾ ਕੀਤੀ? ਕਹਿੰਦੇ ਉਹਨਾਂ ਸਾਰੀ ਸੇਵਾ ਕਰ ਹੀ ਰਹੇ ਨੇ, ਪਹਿਲਾਂ ਵੀ ਕਰ ਰਹੇ ਸੀ ਤੇ ਅੱਜ ਵੀ ਕਰੀ ਜਾ ਰਹੇ ਨੇ। ਤੇ ਉਹ ਬਾਬੇ ਕੇ ਬੀੜ ਵਿਖੇ ਬੜੇ ਪਿਆਰ ਦੇ ਨਾਲ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਨੇ, ਉਹਨਾਂ ਦੇ ਪਾ ਜਾ ਕਰਕੇ ਬੇਨਤੀ ਕਰੋ। ਹੁਣ ਮਾਤਾ ਜੀ ਗੱਡਿਆਂ ਦੇ ਉੱਤੇ ਰੱਥਾਂ ਦੇ ਉੱਤੇ ਗੋਲੀਆਂ ਨੂੰ ਲੈ ਕੇ ਨਾਲ ਚੰਗਾ ਸਾਜੋ ਸਮਾਨ ਲੈ ਕਰਕੇ ਨਾਲ ਆਏ ਸਨ। ਹੁਣ ਜਦੋਂ ਇਹ ਵਚਨ ਆ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਕੀਤੇ, ਜੋ ਭੇਟਾਵਾਂ ਲਿਆਂਦੀਆਂ ਸਨ ਉਹਨੂੰ ਰੱਖੀਆਂ ਤੇ ਬਾਬਾ ਜੀ ਨੇ ਆਖਿਆ ਮਾਤਾ ਜੀ ਕਿਵੇਂ ਆਉਣਾ ਹੋਇਆ? ਕਹਿੰਦੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ ਕਿ ਜੇਕਰ ਪੁੱਤਰ ਦੀ ਪ੍ਰਾਪਤੀ ਚਾਹੁੰਦੇ ਹੋ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਚਲੇ ਜਾਓ, ਉਹ ਤੁਹਾਡੀ ਅਰਦਾਸ ਕਰ ਸਕਦੇ ਨੇ ਤੇ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਗਈ। ਬਾਬਾ ਬੁੱਢਾ ਸਾਹਿਬ ਜੀ ਨੇ ਅੱਗੋਂ ਆਲਾ ਟੋਲਾ ਕਰ ਦਿੱਤਾ, ਕਹਿੰਦੇ ਠੀਕ ਹੈ ਤੁਸੀਂ ਆਏ ਜੇ, ਪਰ ਇਹ ਅਰਦਾਸ ਮੈਂ ਕਰ ਹੀ ਨਹੀਂ ਸਕਦਾ, ਇਹ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰ ਸਕਦੇ ਨੇ। ਐ ਸਿੱਧੇ ਬਚਨ ਕਰ ਦਿੱਤੇ। ਜਦੋਂ ਇਹ ਬਚਨ ਕੀਤੇ ਉਸੇ ਹੀ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ ਤੇ ਮਾਤਾ ਗੰਗਾ ਜੀ ਉੱਠ ਖਲੋਤੇ, ਕਹਿੰਦੇ ਫਿਰ ਰੱਥਾਂ ਦੇ ਉੱਤੇ ਹੋ ਕੇ ਸਵਾਰ ਤੇ ਵਾਪਸ ਘਰ ਪਰਤੇ। ਗੁਰੂ ਕੇ ਮਹਿਲਾਂ ਦੇ ਅੰਦਰ ਜਦੋਂ ਮਾਤਾ ਜੀ ਪਹੁੰਚੇ, ਮਾਤਾ ਗੰਗਾ ਜੀ ਪਹੁੰਚੇ, ਰਾਤ ਹੋ ਚੁੱਕੀ ਹੈ ਤੇ ਕਹਿੰਦੇ ਜਿਹੜਾ ਮੂੰਹ ਹੈ ਨਾ ਬੜਾ ਚਿਹਰਾ ਉਤਰਿਆ ਜਿਹਾ ਹੋਇਆ। ਉਧਰੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਏ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆ ਕਰਕੇ ਜਦੋਂ ਦੇਖਿਆ ਕਿ ਗੰਗਾ ਜੀ ਬੜੇ ਉਦਾਸ ਬੈਠੇ ਨੇ ਤੇ ਪਿਆਰ ਦੇ ਨਾਲ ਪਾਸ ਗਏ ਨੇ ਤੇ ਆਖਿਆ ਗੰਗਾ ਜੀ ਕੀ ਹੋਇਆ ਹੈ, ਉਦਾਸ ਜੇ ਬੈਠੇ ਜੇ, ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਗਏ ਸੋ ਅਰਦਾਸ ਕਰਾ ਆਏ ਜੇ? ਕਹਿੰਦੇ ਪਾਤਸ਼ਾਹ ਜੀ ਗਏ ਜ਼ਰੂਰ ਸਾਂ, ਪਰ ਬਚਨ ਇਉਂ ਆ ਵੀ ਜਦੋਂ ਅਸੀਂ ਉੱਥੇ ਪਹੁੰਚੇ ਤੇ ਬਾਬਾ ਜੀ ਨੇ ਤੇ ਅੱਗੋਂ ਕੋਰੀ ਨਾ ਕਰ ਦਿੱਤੀ, ਕਹਿ ਦਿੱਤਾ ਵੀ ਤੁਸੀਂ ਕਿਧਰ ਭਾਜਣਾ ਪਾਉਂਦੇ ਆਏ ਜੇ, ਇਹ ਵੀ ਨਾਲ ਬਚਨ ਕਹਿ ਦਿੱਤਾ ਹੈ, ਹੁਣ ਇਹ ਵੀ ਬਚਨ ਉਹਨਾਂ ਦਾ ਪੂਰਾ ਹੋਣਾ ਤੇ ਨਾਲ ਉਹਨਾਂ ਇਹ ਵੀ ਕਹਿ ਦਿੱਤਾ ਵੀ ਮੈਂ ਨੀ ਅਰਦਾਸ ਕਰ ਸਕਦਾ, ਅਰਦਾਸ ਤੇ ਗੁਰੂ ਪਾਤਸ਼ਾਹ ਜੀ ਕਰ ਸਕਦੇ ਨੇ। ਹੁਣ ਜਦੋਂ ਇਹ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਣਿਆ ਤੇ ਪਾਤਸ਼ਾਹ ਜੀ ਮੁਸਕਰਾਏ, ਕਹਿੰਦੇ ਗਏ ਕਿਵੇਂ ਸੀ? ਜਾਨੀ ਜਾਨੇ ਪਾਤਸ਼ਾਹ ਜੀ ਘੱਟ ਘੱਟ ਕੇ ਅੰਤਰ ਕੀ ਜਾਣਤ, ਪਲੇ ਪਲੇ ਕੀ ਪੀਰ ਪਛਾਣਤ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੁੱਛਿਆ ਗਏ ਕਿਵੇਂ ਸੀ ਗੰਗਾ ਜੀ? ਹੁਣ ਮਾਤਾ ਗੰਗਾ ਜੀ ਕਹਿਣ ਲੱਗੇ ਨੇ ਪਾਤਸ਼ਾਹ ਜੀ ਗਏ ਸਾਂ ਰੱਥਾਂ ਤੇ ਸਵਾਰ ਹੋ ਕੇ, ਚੰਗੇ ਪਕਵਾਨ ਤਿਆਰ ਕਰਕੇ ਖੜਿਆ ਸੀ ਤੇ ਪਰ ਬਾਬਾ ਜੀ ਨੇ ਅੱਗਿਓਂ ਨਾ ਕਰ ਦਿੱਤੀ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਣ ਲੱਗੇ ਨੇ, ਕਹਿੰਦੇ ਗੰਗਾ ਜੀ ਜਦੋਂ ਸਾਧੂ ਸੰਤਾਂ ਦੇ ਡੇਰੇ ਜਾਣਾ ਹੋਵੇ ਨਾ, ਸਾਧੂ ਸੰਤਾਂ ਦੇ ਪਾਸ ਬ੍ਰਹਮ ਗਿਆਨੀਆਂ ਦੇ ਪਾਸ ਜਾਣਾ ਹੋਵੇ, ਉਦੋਂ ਨਿਮਰਤਾ ਧਾਰ ਕੇ ਜਾਈਦਾ, ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਸ਼ੋਰ ਸ਼ਰਾਬਾ ਪਾਉਂਦਿਆਂ ਨਹੀਂ ਜਾਈਦਾ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜਾ ਕਰਕੇ ਅਰਜ਼ੀ ਕਰੀਦੀ ਹੁੰਦੀ ਹੈ ਤੇ ਨਿਮਰਤਾ ਸਦੀ ਸਦਾ ਜਿਹੜੀ ਆ ਉਹ ਭਲੀ ਹੁੰਦੀ ਹੈ, ਕਿਉਂਕਿ ਨਿਮਰਤਾ ਦੇ ਅੰਦਰ ਹੀ ਸਾਰਾ ਕੁਝ ਮਿਲ ਜਾਂਦਾ। ਜਿਹਦੇ ਅੰਦਰ ਨਿਮਰਤਾ ਹੀ ਨਹੀਂ ਉਹਦੀ ਭਗਤੀ ਵੀ ਕਿਸੇ ਕੰਮ, ਨਿਮਰਤਾ ਹੋਵੇਗੀ ਤੇ ਫੇਰ ਹੀ ਭਗਤੀ ਹੈ ਸਤਿਗੁਰੂ ਦੀ ਕਿਰਪਾ ਕਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕੀਤਾ, ਹੁਣ ਜੇਕਰ ਜਾਣਾ ਤੇ ਪਿਆਰ

0: ਜੀ ਨੇ ਇਸੇ ਤਰ੍ਹਾਂ ਕੀਤਾ। ਗੰਗਾ ਜੀ ਅੰਮ੍ਰਿਤ ਵੇਲੇ ਉੱਠੇ ਨੇ, ਆਪ ਚੱਕੀ ਚ ਲਾਈ ਹੈ, ਫਿਰ ਆਟਾ ਗੁੰਨ ਕਰਕੇ, ਫਿਰ ਪ੍ਰਸ਼ਾਦੇ ਮਿੱਸੇ ਪਕਾ ਕਰਕੇ, ਉਸੇ ਹੀ ਤਰ੍ਹਾਂ ਜਿਵੇਂ ਪਾਤਸ਼ਾਹ ਜੀ ਨੇ ਦੱਸਿਆ ਸੀ, ਕਿਉਂਕਿ ਅਰਜ਼ੀ ਕੀਤੀ ਸੀ ਪਾਤਸ਼ਾਹ ਜੀ। ਹੁਣ ਤੁਸੀਂ ਕਹਿ ਰਹੇ ਜੀ ਵੀ ਨਿਮਰਤਾ ਨਾਲ ਜਾਣਾ, ਤੁਸੀਂ ਦੱਸ ਦੇਵੋ ਜਾਣਾ ਕਿਵੇਂ ਹੈ, ਮੈਂ ਤੇ ਇੰਨੀ ਬੁੱਧੀ ਦੀ ਮਾਲਕ ਨਹੀਂ, ਪਰ ਤੁਸੀਂ ਦੱਸ ਸਕਦੇ ਜੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਵੇਂ ਜਿਵੇਂ ਦੱਸਿਆ, ਗੰਗਾ ਜੀ ਨੇ ਉਵੇਂ ਉਵੇਂ ਕੀਤਾ, ਰੋਟੀਆਂ ਦਾ ਛਾਬਾ ਸਿਰ ਦੇ ਉੱਤੇ ਰੱਖਿਆ ਹੈ, ਲੈ ਕਰਕੇ ਉਹ ਛਾਬਾ ਕਹਿੰਦੇ ਤੁਰੇ ਜਾ ਰਹੇ ਨੇ ਨਹਿਰ ਦੇ ਨਾਲ ਨਾਲ, ਤੇ ਬਾਬੇ ਕੀ ਬੀੜ ਪੁਰ ਚੁੱਕੇ ਨੇ। ਬਾਬੇ ਕੀ ਬੀੜ ਜਾ ਕਰਕੇ ਗੰਗਾ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਅਰਦਾਸ ਜਾ ਕੇ ਕਰਨੀ ਹੈ। ਹੁਣ ਜਦੋਂ ਗੰਗਾ ਜੀ ਪਹੁੰਚ ਚੁੱਕੇ ਨੇ, ਗੰਗਾ ਜੀ ਨੇ ਪਹੁੰਚੇ, ਗੰਗਾ ਜੀ ਦੇ ਪਹੁੰਚਦਿਆਂ ਸਾਰ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ, ਪਹੁੰਚ ਕਰਕੇ ਜਿਹੜਾ ਪ੍ਰਸ਼ਾਦਿਆਂ ਦਾ ਛਾਬਾ ਸੀ ਉਹ ਥੱਲੇ ਰਖਾਇਆ, ਰਖਾ ਕਰਕੇ ਪ੍ਰਸ਼ਾਦੇ ਥੱਲੇ। ਬਾਬਾ ਜੀ ਨੇ ਰਾਤ ਦਾ ਪ੍ਰਸ਼ਾਦਾ ਛਕਿਆ ਹੀ ਨਹੀਂ ਸੀ, ਪਤਾ ਸੀ ਕਿ ਮਾਤਾ ਨੇ ਆਉਣਾ ਤੇ ਮਾਤਾ ਦੇ ਹੱਥੋਂ ਪ੍ਰਸ਼ਾਦੇ ਛਕਣੇ ਨੇ। ਕਹਿੰਦੇ ਮਾਂ ਦੇ ਪ੍ਰਸ਼ਾਦੇ ਛਕਣ ਦੇ ਵਾਸਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੜੇ ਉਤਾਵਲੇ ਨੇ, ਹੁਣ ਪਿਆਰ ਦੇ ਨਾਲ ਕਹਿਣ ਲੱਗੇ ਨੇ ਮਾਤਾ ਜੀ ਲਿਆਓ ਜਿਹੜੇ ਪ੍ਰਸ਼ਾਦੇ ਲੈ ਕੇ ਆਏ ਦੇ ਛਕੀਏ। ਪ੍ਰਸ਼ਾਦੇ ਛਕਣ ਦੇ ਵਾਸਤੇ ਆਖਿਆ ਹੈ, ਮਾਤਾ ਜੀ ਨੇ ਪ੍ਰਸ਼ਾਦੇ ਜਿਹੜੇ ਨੇ ਛਾਬੇ ਦੇ ਵਿੱਚੋਂ ਕੱਢੇ ਨੇ, ਨਾਲ ਕੁਝ ਗੰਢੇ ਫੜਾਏ ਨੇ, ਨਾਲ ਲੱਸੀ ਦਾ ਗਲਾਸ ਭਰ ਕੇ ਫੜਾ ਦਿੱਤਾ ਹੈ। ਬਾਬਾ ਜੀ ਪ੍ਰਸ਼ਾਦਾ ਛਕਦੇ ਨੇ, ਨਾਲ ਇੱਕ ਘੁੱਟ ਲੱਸੀ ਦਾ ਭਰਦੇ ਨੇ, ਗੰਢਾ ਭੰਨ ਲਿਆ ਪ੍ਰਸ਼ਾਦਿਆਂ ਤੇ ਰੱਖ ਲਿਆ ਹੈ। ਜਿਵੇਂ ਜਿਵੇਂ ਪ੍ਰਸ਼ਾਦੇ ਦੀ ਬੁਰਕੀ ਮੂੰਹ ਦੇ ਵਿੱਚ ਪਾਉਂਦੇ ਨੇ, ਨਾਲ ਨਾਲ ਲੱਸੀ ਦਾ ਇੱਕ ਘੁੱਟ ਭਰਦੇ ਨੇ। ਇਸੇ ਹੀ ਤਰ੍ਹਾਂ ਬਾਬਾ ਜੀ ਨੇ ਜਦੋਂ ਪ੍ਰਸ਼ਾਦੇ ਛਕ ਲਏ, ਉਧਰੋਂ ਅਸਮਾਨ ਦੇ ਵਿੱਚੋਂ ਬਿਜਲੀ ਦੇ ਗਰਜਣ ਦੀ ਆਵਾਜ਼ ਆਉਣ ਲੱਗੀ ਹੈ, ਉਧਰੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲੱਗੇ ਨੇ ਭਜਨ ਕਰਨ, ਮਾਤਾ ਜੀ ਜਿਹੜੀ ਤੁਹਾਡੀ ਅਰਦਾਸ ਸੀ ਉਹ ਪਾਤਸ਼ਾਹ ਜੀ ਨੇ ਕਿਰਪਾ ਕਰਨੀ ਹੈ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪ੍ਰਵਾਨ ਕਰਨੀ ਹੈ। ਹੁਣ ਜਦੋਂ ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ, ਬਾਬਾ ਜੀ ਕਹਿਣ ਲੱਗੇ ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਣਾ ਹੈ, ਪੁੱਤਰ ਜਨਮੇਗਾ ਉਹ ਯੋਧਾ ਪਰਉਪਕਾਰੀ ਹੋਵੇਗਾ। ਪਹਿਲਾ ਬਚਨ ਕਰ ਦਿੱਤਾ ਯੋਧਾ ਹੋਵੇਗਾ, ਫਿਰ ਬਚਨ ਕਰ ਦਿੱਤਾ ਤੁਹਾਡਾ ਜਿਹੜਾ ਪੁੱਤਰ ਹੋਵੇਗਾ ਉਹ ਮਹਾਬਲੀ ਸੂਰਮਾ ਹੋਵੇਗਾ, ਉਹਨੂੰ ਕੋਈ ਵੀ ਹਰਾ ਨਹੀਂ ਸਕੇਗਾ। ਫਿਰ ਪਾਤਸ਼ਾਹ ਜੀ ਉਹ ਬਚਨ ਕਰੀ ਜਾ ਰਹੇ ਨੇ, ਕਹਿੰਦੇ ਜਦੋਂ ਫਿਰ ਉਹ ਜੰਗ ਦੇ ਮੈਦਾਨ ਦੇ ਵਿੱਚ ਜਾਇਆ ਕਰੇਗਾ, ਰਣ ਤੱਤੇ ਦੇ ਵਿੱਚ ਜਾਇਆ ਕਰੇਗਾ, ਉਹਦੀਆਂ ਫੌਜਾਂ ਹੋਣਗੀਆਂ, ਉਹਦੀਆਂ ਫੌਜਾਂ ਹੋਣਗੀਆਂ ਤੇ ਫੌਜਾਂ ਉਹਦੀਆਂ ਦੇ ਨਗਾਰੇ ਹੋਣਗੇ, ਤੇ ਨਗਾਰਿਆਂ ਦੇ ਉੱਤੇ ਜਦੋਂ ਆਵਾਜ਼ ਆਏਗੀ ਨਾ, ਨਗਾਰਿਆਂ ਦੇ ਚੋਟਾਂ ਲੱਗਣਗੀਆਂ, ਉਹ ਨਗਾਰਿਆਂ ਦੀ ਆਵਾਜ਼ ਇਵੇਂ ਹੋਵੇਗੀ ਜਿਵੇਂ ਬੱਦਲ ਗਰਜਦੇ, ਮਾਤਾ ਜੀ ਤੁਸੀਂ ਸੁਣ ਰਹੇ ਜੇ ਨਾ, ਇਵੇਂ ਉਹਦੇ ਨਗਾਰਿਆਂ ਦੇ ਗਰਜਣ ਦੀ ਆਵਾਜ਼ ਕੰਨਾਂ ਦੇ ਵਿੱਚ ਪਿਆ ਕਰੇਗੀ, ਤੇ ਵੈਰੀ ਥਰ ਥਰ ਕੰਬਣ ਲੱਗ ਜਾ ਕਰਨਗੇ, ਉਹ ਜਿੱਧਰ ਨੂੰ ਵੀ ਚੜ੍ਹਾਈ ਕਰੇਗਾ ਉਹਨੂੰ ਕੋਈ ਹਰਾ ਨਹੀਂ ਸਕੇਗਾ। ਆਓ ਜਰਾ ਪਿਆਰ ਦੇ ਨਾਲ ਸਰਵਣ ਕਰਿਓ ਜੇ, ਮਾਤਾ ਜੀ ਨੇ ਪ੍ਰੇਮ ਭਰੀ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ, ਅਰਦਾਸ ਨੂੰ ਭਾਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲਗਾਉਣ ਲੱਗੇ ਨੇ, ਗੰਢਾ ਛਕ ਕਰਕੇ ਮੁੱਖ ਦੇ ਵਿੱਚੋਂ ਪਿਆਰ ਭਰੇ ਵਚਨ, ਅਤੇ ਉਹ ਅਰਦਾਸ ਮਾਤਾ ਜੀ ਦੀ ਕਿਵੇਂ ਪੂਰੀ ਹੋਈ ਅਤੇ ਕਿਵੇਂ ਉਹ ਅਰਦਾਸ ਨੂੰ ਭਾਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲਗਾ ਰਹੇ ਨੇ, 52 ਵਚਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜਨਮ ਦੇ ਬਾਬਾ ਬੁੱਢਾ ਸਾਹਿਬ ਜੀ ਇਉਂ ਕਰਦੇ।
1: ਗੰਢਾ ਪੰਜ ਕਿਆ ਬਾਬੇ, ਪ੍ਰੇਮ ਸੇਸ਼ ਕਿਆ ਬਾਬੇ, ਬੋਲੇ ਓ ਬ੍ਰਹਮ।

0: ਬਾਬਾ ਜੀ ਭਜਨ ਕਰ ਰਹੇ ਸਨ ਜਦੋਂ ਅੰਬਰਾਂ ਦੇ ਵਿੱਚੋਂ ਬਿਜਲੀ ਗਰਜੀ ਨਾ ਇਉਂ ਲੱਗਾ ਜਿਵੇਂ ਵਾਕਈ ਮਹਾਬਲੀ ਗੁਰਸੂਰਮਾ ਬਦਲਾਂ ਦੇ ਵਿੱਚੋਂ ਅੰਬਰਾਂ ਦੇ ਵਿੱਚੋਂ ਦਰਸ਼ਨ ਦੇ ਰਿਹਾ ਤੇ ਉਹਦੇ ਹੱਥ ਦੇ ਵਿੱਚ ਸ਼ਮਸ਼ੀਰ ਪਕੜੀ ਹੋ। ਇਸ ਤਰ੍ਹਾਂ ਬਾਬਾ ਜੀ ਭਜਨ ਕਰੀ ਜਾ ਰਹੇ ਨੇ, ਨਾਲ ਨਾਲ ਪ੍ਰਸ਼ਾਦਾ ਛਕੀ ਜਾ ਰਹੇ ਨੇ, ਨਾਲ ਨਾਲ ਭਜਨ ਕਰੀ ਜਾ ਰਹੇ ਨੇ। ਫਿਰ ਐਵੇਂ ਥੋੜਾ ਬਾਬਾ ਗੁਰਦਾਸ ਜੀ ਨੇ, ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੋ ਭਾਰੀ ਉਪਕਾਰੀ। ਤਨ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਆਪਾਂ ਪੜ੍ਹਦੇ ਹਾਂ ਨਾ, ਇਹੋ ਬੋਲਾ ਹਰਗੋਬਿੰਦ ਕਾ ਸੁਣੋ ਖਾਲਸਾ ਵੀਰ, ਫਤਿਹ ਪਾਓ ਮੈਦਾਨ ਮੈਂ ਪਕੜਾ ਸ਼ਮਸ਼ੀਰ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਚੁੱਕੀ ਸੀ, ਮੁਗਲਾਂ ਦੇ ਮਨ ਦੇ ਵਿੱਚ ਵਿਚਾਰ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦਿੱਤਾ ਹੈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ, ਹੁਣ ਇਹਨਾਂ ਦੀ ਜਿਹੜੀ ਸਿੱਖਾਂ ਦੀ ਇੱਕ ਵੱਖਰੀ ਜੀ ਇੱਕ ਹੋਂਦ ਉੱਠੀ ਹੈ, ਸਦਾ ਵਾਸਤੇ ਮੁੱਕ ਜਾਵੇਗੀ। ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਵੱਡਾ ਕਰਕੇ ਵਿਖਾ ਦਿੱਤਾ। ਮੈਂ ਪਹਿਲਾਂ ਭਜਨ ਕੀਤਾ, ਉਹਨਾਂ ਨੇ ਤਖ਼ਤ ਸਜਾਇਆ, ਤੇ ਤਖ਼ਤ ਦਾ ਅਰਥ ਕੀ ਬਣਦਾ? ਸਿੰਘਾਸਨ। ਤੇ ਸਿੰਘਾਸਨ ਦਾ ਅਰਥ ਕੀ ਹੈ? ਸਿੰਘ ਆਸਨ, ਜਿੱਤੇ ਸ਼ੇਰ ਬੈਠਾ ਹੋਵੇ, ਸ਼ੇਰ ਦਾ ਆਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸਿੰਘਾਸਨ ਤੇ ਸਜੇ, ਉਹਨਾਂ ਨੇ ਫਿਰ ਕਲਗੀ ਵੀ ਸਜਾਈ, ਫਿਰ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ। ਪਰ ਇੱਥੇ ਜਿੱਥੇ ਇੱਕ ਬਚਨ ਚੱਲ ਰਿਹਾ ਉੱਥੋਂ ਅਗਾਂਹ ਨੂੰ ਵਧੀਆ। ਹੁਣ ਬਾਬਾ ਜੀ ਨੇ ਬਚਨ ਕਰ ਦਿੱਤਾ, ਇਹ ਜਿਹੜਾ ਜੋੜ ਮੇਲਾ ਬੀੜ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਅਕਤੂਬਰ ਦੇ ਮਹੀਨੇ ਅੱਸੂ ਨੂੰ ਮਨਾਇਆ ਜਾਂਦਾ ਹੈ, ਇਹ ਉਹੀ ਜੋੜ ਮੇਲਾ ਜਦੋਂ ਮਾਤਾ ਜੀ ਆਏ ਇੱਕ ਵਾਰ ਖਾਲੀ ਮੁੜੇ ਤੇ ਫਿਰ ਜਦੋਂ ਆਏ ਤੇ ਫਿਰ ਆ ਕੇ ਅਰਜ ਕੀਤੀ। ਫਿਰ ਬਾਬਾ ਜੀ ਨੇ ਆਖਿਆ ਵੀ ਤੁਹਾਡੇ ਘਰ ਦੇ ਵਿੱਚ ਬਲੀ ਗੁਰ ਸੂਰਮਾ ਯੋਧਾ ਪਰ ਉਪਕਾਰੀ ਪ੍ਰਗਟ ਹੋਵੇਗਾ, ਉਹਦੇ ਦਰਸ਼ਨ ਕਰਨ ਦੇ ਵਾਸਤੇ ਦੂਰੋਂ ਦੂਰੋਂ ਸਿੱਖ ਸੰਗਤ ਆਵੇਗੀ। ਹੁਣ ਇਹ ਸਾਰੇ ਵਜਨ ਬਾਬਾ ਜੀ ਨੇ ਕਰ ਦਿੱਤੇ, ਮਾਤਾ ਜੀ ਫਿਰ ਬੜੇ ਪਿਆਰ ਦੇ ਨਾਲ ਘਰ ਨੂੰ ਪਰਤੇ। ਜਦੋਂ ਘਰੇ ਗਏ ਤੇ ਰਾਤ ਨੂੰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਘਰੇ ਆਏ ਤੇ ਪੁੱਛਣ ਲੱਗੇ, ਗੰਗਾ ਜੀ ਅਰਦਾਸ ਕਰਨ ਦੇ ਵਾਸਤੇ ਗਏ ਸੋ ਕੀ ਬਣਿਆ? ਕਹਿੰਦੇ ਚਿਹਰੇ ਦੇ ਉੱਤੇ ਇੱਕ ਵੱਖਰਾ ਜਿਹਾ ਜਲਾਲ ਸੀ, ਗੰਗਾ ਜੀ ਦੇ ਚਿਹਰੇ ਦੇ ਉੱਤੇ ਵੱਖਰਾ ਜਿਹਾ ਜਲਾਲ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੁੱਛਿਆ, ਬਾਬਾ ਜੀ ਨੇ ਅਰਦਾਸ ਕਰ ਦਿੱਤੀ, ਕਹਿਣ ਲੱਗੇ ਉਹਨਾਂ ਨੇ ਬਚਨ ਕੀਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੇਕਰ ਆਖਿਆ ਹੈ ਨਾ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਹਜ਼ੂਰ ਜਾਓ, ਉਹਨਾਂ ਦੇ ਪਾਸ ਜਾ ਕਰਕੇ ਅਰਜ ਕਰੋ, ਬੇਨਤੀ ਕਰੋ, ਪ੍ਰਵਾਨ ਹੋਵੇਗੀ। ਜਦੋਂ ਗੁਰੂ ਜੀ ਨੇ ਬਚਨ ਕਰ ਦਿੱਤਾ ਵੀ ਪ੍ਰਵਾਨ ਹੋਵੇਗੀ ਤੇ ਮਾਤਾ ਜੀ ਫਿਰ ਪ੍ਰਵਾਨ ਹੋ ਹੀ ਜਾਂਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਡਿਆਈ ਦਵਾਈ ਬਾਬਾ ਬੁੱਢਾ ਸਾਹਿਬ ਜੀ, ਵਡਿਆਈ ਦੇਣੀ ਸੀ ਗੁਰਸਿੱਖ ਨੂੰ, ਇਸੇ ਤਰ੍ਹਾਂ ਜਿਹੜਾ ਗੁਰੂ ਹੈ ਉਹ ਸਿੱਖ ਨੂੰ ਵਡਿਆਈ ਬਖਸ਼ਦਾ ਹੈ। ਹੁਣ ਪਾਤਸ਼ਾਹ ਜੀ ਨੇ ਵਡਿਆਈ ਦਵਾਈ, ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤੇ। ਫਿਰ ਤਕਰੀਬਨ 10 ਮਹੀਨੇ ਗਰਭਪਾਤ ਉਪਰੰਤ ਵੀਰਵਾਰ ਦਿਨ 21 ਹਾੜ ਨੂੰ ਛੇਹਾਟਾ ਸਾਹਿਬ ਦੀ ਪਾਵਨ ਪਵਿੱਤਰ ਧਰੀ ਗੁਰੂ ਧਰਤੀ ਦੇ ਉੱਤੇ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਮਾਤਾ ਗੰਗਾ ਜੀ ਦੇ ਕੁੱਖੋਂ ਮਹਾਂਬਲੀ ਗੁਰ ਯੋਧਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਪ੍ਰਗਟ ਕਿਵੇਂ ਹੋਏ ਨੇ, ਕਿਵੇਂ ਉਹਨਾਂ ਦੇ ਆਉਣ ਦੇ ਉੱਤੇ ਖੁਸ਼ੀ ਮਨਾਈ ਗਈ ਹੈ, ਕੁੱਲ ਲੁਕਾਈ ਕਿਵੇਂ ਬੜੇ ਪ੍ਰਸੰਨਤਾ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਅੰਬਰਾਂ ਦੇ ਵਿੱਚੋਂ ਦੇਵੀ ਦੇਵਤੇ ਫੁੱਲ ਲੱਗੇ ਨੇ ਬਰਸਾਉਣ, ਜਿਹੜੇ ਦੇ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਸੀ ਉਹ ਬਚਨ 21 ਉਸ ਤਰੀਕ ਨੂੰ 21 ਹਾੜ ਵਾਲੇ ਦਿਨ ਕਿਵੇਂ ਪ੍ਰਵਾਨ ਹੋ ਰਹੇ ਨੇ, ਕਿਵੇਂ ਦੂਰੋਂ ਦੂਰੋਂ ਸਿੱਖ ਸੰਗਤਾਂ ਆ ਕਰਕੇ ਦਰਸ਼ਨ ਕਰਨ ਲੱਗੀਆਂ ਨੇ, ਜਰਾ ਪਿਆਰ ਦੇ ਨਾਲ ਸਰਵਣ ਕਰਿਓ ਜੇ। ਮਹਾਬਲੀ ਗੁਰ ਯੋਧੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਉਸ ਵੇਲੇ ਕਿਹੋ ਜਿਹਾ ਦ੍ਰਿਸ਼ ਸੀ? ਕਵਿਤਾ ਦੇ ਰਾਹੀਂ ਢਾਵ ਸਰੀਆਂ ਦਾ ਕਵੀਸ਼ਰ ਜਥਾ ਇੰਜ ਬਿਨੇ ਕਰ
1: ਵੀਰਵਾਰ ਦਿਨ 21 ਹਾੜ ਦਾ ਲੱਗ

0: ਜੋ ਬਹੁਤਾ ਸਤਿਗੁਰ ਜੀ ਦੇ ਚੇਰੇ ਦਾ
1: ਸੰਮਤ 1652 ਰੌਣਕਾਂ ਲਾਈਆਂ ਲੋਕਾਂ ਨੇ ਹਰ ਗੋਬਿੰਦ ਦੇ ਜਨਮ ਤੇ ਖੁਸ਼ੀਆਂ ਬਹੁਤ ਮਨਾਈਆਂ ਲੋਕਾਂ ਨੇ
0: ਪਾਗਲ ਗਾ ਗੰਗਾ ਦੇ ਘਰ ਨੂੰ ਪਾਗਲ

ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਾਦਸ਼ਾਹਾਂ ਦੀ ਸ਼ਾਨ ਨੂੰ ਮਾਤ ਪਾਉਂਦੀ ਛੇਵੇਂ ਗੁਰਾਂ ਦੀ ਗੱਲ ਕਮਾਲ ਦੀ ਸੀ। ਦਿੱਲੀ ਤਖ਼ਤ ਤੋਂ ਰਚਿਆ ਤਖ਼ਤ ਉੱਚਾ ਗੱਲ 1606 ਸਾਲ ਦੀ ਸੀ। ਫੌਜ ਰੱਖੀ ਸੀ ਜ਼ੁਲਮ ਦੇ ਟਾਕਰੇ ਲਈ ਵਰਤੋਂ ਸ਼ੁਰੂ ਹੋਈ ਤੇਗ ਤੇ ਢਾਲ ਦੀ ਸੀ। ਮੀਰੀ ਪੀਰੀ ਨੂੰ ਇਕੱਠਿਆਂ ਗੁਰਾਂ ਕੀਤਾ ਅਮਰਜੀਤ ਸਿਆਂ ਗੱਲ ਕਮਾਲ ਦੀ ਸੀ। ਧੰਨ ਨੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ।

0: ਜਿਹਨਾਂ ਦਸ਼ਮੇਸ਼ ਪਿਤਾ ਜਿਹਨਾਂ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰਦੋਂ ਤੋਂ ਤਿਲਕ ਤੇ ਜੰਜੂ ਦਾਸ ਕੇਸ ਨੇ ਬਚਾਉਣਾ ਸੀ ਬਈ ਜਿਹਨਾਂ ਦਸ਼ਮੇਸ਼ ਪਿਤਾ ਸਾਜ ਤੋਂ ਪਿਆਰੇ ਪੰਜ ਕੰਘਾ ਕੜਾ ਗਾਤਰਾ ਕਸ਼ਹਿਰਾ ਕਿੰਨੇ ਪਾਉਣਾ ਸੀ ਜਿਹਨਾਂ ਦਸ਼ਮੇਸ਼ ਪਿਤਾ ਵਾਰਦੋਂ ਦੁਲਾਰੇ ਚਾਰ ਮਾਛੀ ਵਾਲੇ ਜੰਗਲਾਂ ਚ ਦਸ ਕਿੰਨੇ ਸੋਹਣਾ ਸੀ ਆ ਮੰਦਰ ਗੁਰਧਾਮ ਨਾ ਸ਼ਿਵਾਲੇ ਹੀ ਨਜ਼ਰ ਆਉਂਦੇ ਕਦੇ ਨਾ ਕਵੀਸ਼ਰਾਂ ਸਟੇਜਾਂ ਉੱਤੇ ਗਾਉਣਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਹੀ ਸਾਰਾ ਕੁਝ ਉਹਨਾਂ ਜਦੋਂ ਭੁੱਲੀ ਹੋਈ ਲੁਕਾਈ ਨੂੰ ਇੱਧਰ ਉੱਧਰ ਵਿਖੜੇ ਰਸਤਿਆਂ ਦੇ ਉੱਤੇ ਵੇਖਿਆ ਫਿਰ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਰਿਆਂ ਨੂੰ ਇਕੱਤਰ ਕਰਕੇ ਦਸਮ ਪਾਤਸ਼ਾਹ ਨੇ ਵੇਖਿਆ ਜਦ ਚਾਰ ਚ ਫੇਰੇ ਇੱਥੇ ਬੁਜਲੀ ਤੇ ਕੈਰਤਾ ਦੇ ਹਰ ਥਾਂ ਡੇਰੇ ਅਣਖ ਦੌੜ ਗਈ ਹਿੰਦ ਚੋਂ ਕਿਤੇ ਪਰੇ ਪਰੇਰੇ ਉਸ ਵੇਲੇ ਹੋਰ ਨਾ ਬੌੜਿਆ ਬਿਨ ਸਤਿਗੁਰ ਮੇਰੇ ਫਿਰ ਮੇਰਾ ਦੇ ਸਾਈ ਟੁੱਟ ਪੈ ਇੱਕ ਵਿਉਂਤ ਬਣਾਈ ਉਹਨਾਂ ਇਕੱਠੀ ਕੀਤੀ ਜੀ ਜੰਤ ਬੇ ਅੰਤ ਲੁਕਾਈ ਦਇਆ ਧਰਮ ਉਹਨਾਂ ਚੋਂ ਕੱਢ ਕੇ ਇੱਕ ਥਾਂ ਟਿਕਾਈ ਫਿਰ ਹਿੰਮਤ ਤਾਈ ਖਿੱਚਿਆ ਮੱਚ ਗਈ ਦੁਹਾਈ ਸੰਗਮ ਤਿੰਨਾ ਵੇਖ ਕੇ ਪਿੱਛੋਂ ਮੋਕਮ ਤਾਈ ਸਾਹਿਬੀ ਕਹਿੰਦੀ ਲਓ ਜੀ ਮੈਂ ਵੀ ਆਈ ਫਿਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਪੰਜ ਪਿਆਰਿਆਂ ਦੀ ਚੋਣ ਕਰਕੇ ਜਪਜੀ ਜਾਪ ਸਵਈਆਂ ਦੀ ਇੱਕ ਘੜੀ ਬਣਾਈ ਚੌਪਈ ਤੇ ਆਨੰਦ ਦੀ ਵਿੱਚ ਮਿੱਠਤ ਪਾਈ ਇਹ ਅਨਮੁੱਲੀ ਦਾਤ ਨੇ ਜਦ ਵੱਖਰ ਕੱਤੇ ਪੰਜ ਪਾਏ ਵਿੱਚ ਮੁੱਕਦੇ ਬਈ ਪੰਜ ਅੱਖੀ ਛੱਟੇ ਪੰਜੇ ਹੋਏ ਸਰਾਜੀਤ ਬੋਲੇ ਰੰਗ ਰੱਟੇ ਤੇ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਜਿਹੜੇ ਕਹਿੰਦੇ ਸਨ ਹਮ ਤੋ ਜਨ ਤੋਲਣ ਤਗੜੀ ਨੰਗੀ ਕਰਦ ਕਬਨ ਹੈ ਪਕੜੀ ਥੋੜੇ ਖੜਕੇ ਸੇ ਡਰ ਜਾਏ ਵੈਰੀ ਸੇ ਕੈਸੇ ਲੜ ਪਾਏ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨੂੰ ਫਿਰ ਸਵਾ ਲੱਖ ਦੇ ਵੈਰੀਆਂ ਦੇ ਨਾਲ ਸਵਾ ਲੱਖ ਵੈਰੀ ਦੀ ਗਿਣਤੀ ਹੁੰਦੀ ਸੀ ਤੇ ਸਿੰਘ ਇੱਕ ਹੁੰਦਾ ਸੀ ਨਾਲ ਨਾਲ ਲੜਾ ਦਿੱਤਾ ਸਵਾ ਲੱਖ ਸੀ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾ ਤਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਸਤਿਗੁਰੂ ਜੀ ਮਹਾਰਾਜ ਜਿਨ੍ਹਾਂ ਨੇ ਇੰਨੀ ਤਾਕਤ ਸਿੱਖਾਂ ਦੇ ਅੰਦਰ ਭਰ ਦਿੱਤੀ ਸਿੰਘ ਚੜ੍ਹਦੀ ਕਲਾ ਦੇ ਨਾਲ ਜੰਗਾਂ ਯੁੱਧਾਂ ਦੇ ਅੰਦਰ ਜੂਝਦੇ ਰਹੇ ਸੋ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਰਚਨਾ ਸਾਂਝੀ ਕਰ ਦਿੱਤੀ ਹੈ ਹੁਣ ਜਿਹੜਾ ਵਿਸ਼ੇਸ਼ ਤੌਰ 'ਤੇ ਹੁਕਮ ਆਇਆ ਹੈ ਉਹ ਕਹਿ ਕਰਕੇ ਉਹ ਸਾਂਝੀ ਕਵਿਤਾ ਕਰਕੇ ਖਿਮਾ ਦੇ ਜੱਜ ਹੋ ਜਾਣਾ ਹੈ ਜਿਸ ਦੇ ਵਿੱਚ ਰਚਨਾ ਦੇ ਅੰਦਰ ਪਹਿਰੇ ਬੜੇ ਵੱਡੇ ਨੇ ਵੈਸੇ ਬੋਲ ਕਵੀ ਨੇ ਬੜੇ ਹੀ ਡੂੰਘਾਈ ਦੇ ਨਾਲ ਪਾਏ ਨੇ ਕਿ ਕਰਕੇ ਮੇਰ ਮੇਰਾ ਦਿਆ ਸਾਈਆਂ ਆਪਣਾ ਜਸ ਕਰਵਾ ਲੈਣਾ ਹੁਣ ਜਸ ਤੇ ਹਰ ਕੋਈ ਕਰਦਾ ਜੀਵ ਜੰਤੂ ਉਹ ਵੀ ਪਰਮਾਤਮਾ ਦਾ ਜਸ ਗਾਉਂਦੇ ਮਨੁੱਖ ਨੇ ਉਹ ਵੀ ਗਾਉਂਦੇ ਨੇ ਤੇ ਇਹੋ ਹੀ ਅਰਦਾਸ ਹੋਣੀ ਚਾਹੀਦੀ ਹੈ ਪਾਤਸ਼ਾਹ ਜੀ ਸਦਾ ਤੁਹਾਡਾ ਜਸ ਕਰਦੇ ਹੀ ਰਹੀਏ ਕਿਉਂਕਿ ਪਾਤਸ਼ਾਹ ਜੀ ਵੀ ਕਹਿੰਦੇ ਨੇ ਵੀ ਸਦਾ ਹਰ ਸਵਾਸ ਦੇ ਨਾਲ ਪਰਮਾਤਮਾ ਦਾ ਸ਼ੁਕਰ ਪਰਮਾਤਮਾ ਦਾ ਨਾਮ ਜਪਣਾ ਹੀ ਚਾਹੀਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਸਨਾ ਤੋਂ ਚੱਲਦਾ ਹੀ ਰਹਿਣਾ ਚਾਹੀਦਾ ਹੁਣ ਇਸੇ ਤਰ੍ਹਾਂ ਇਹ ਅਰਦਾਸ ਨਾਲ ਇੱਕ ਇਹ ਅਰਦਾਸ ਕਰਕੇ ਮੇਰ ਮੇਰਾ ਦੇ ਸਾਈਆਂ ਆਪਣਾ ਜਸ ਕਰਵਾ ਲੈਣਾ ਨਾਲ ਇਹ ਅਰਦਾਸ ਖਿੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ ਸਤਾਵੇ ਨਾ ਪਾਤਸ਼ਾਹ ਜੀ ਕਿਰਪਾ ਕਰਿਓ ਇਹ ਚੰਦਰੀਆਂ ਚਿੰਤਾਵਾਂ ਨਾ ਸਤਾਉਣ ਆਓ ਪਿਆਰ ਦੇ ਨਾਲ ਸਰਵਣ ਕਰਿਓ ਕਰਕੇ ਮੇਰ ਮੇਰਾ ਦੇ ਸਾਈਆਂ ਆਪਣਾ ਜਸ ਕਰਵਾ ਲੈਣਾ ਖਿੜੇ ਆਨੰਦ ਲਹਿਰ ਵਿੱਚ ਰਹੀਏ ਚੰਦਰੀ ਚਿੰਤ
1: ਕਰਕੇ ਕਰਮ ਪ੍ਰੀਤਮ ਮੇਰੇ ਚੱਕ ਜੋ ਦੂਰ ਪਾਪ ਦੇ ਨੇਰੇ ਲੱਗ ਜਨ ਕਰ ਖੁਸ਼ੀਆਂ ਦੇ ਠੇਰੇ ਜੀ ਗਮ ਦੂਰ ਨਸਾ ਲੈਣਾ ਕਰਕੇ ਮੇਰ ਮੇਰਾ ਦੇ ਅਸਾਈਆਂ ਆਪਣਾ

ਕਿਰਪਾ ਕਰਿਓ ਆਨੰਦ ਉਹ ਆਉਣ ਜਿਹੜੇ ਤੁਹਾਡੇ ਦਰਸ਼ਨ ਕਰਕੇ ਪ੍ਰਾਪਤ ਹੁੰਦੇ ਨੇ। ਉਹ ਆਨੰਦਾਂ ਦਾ ਖੇੜਾ ਹੀ ਵੱਖਰਾ ਜਿਹੜਾ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪ੍ਰਾਪਤ ਹੁੰਦਾ ਹੈ। ਉਹ ਆਨੰਦ ਪਾਤਸ਼ਾਹ ਜੀ ਬਖਸ਼ਿਸ਼ ਕਰਿਓ ਤੇ ਚਾਹੇ ਜੀਵਨ ਤੌਰ ਤੇ ਬਾਹਰੀ ਆਨੰਦ ਦੇ, ਕਿਉਂਕਿ ਜਦੋਂ ਚਿੰਤਾ ਹੱਡਾਂ ਨੂੰ ਖਾ ਜਾਂਦੀ ਹੈ ਫਿਰ ਬੰਦਾ ਦਿਨੋਂ ਦਿਨ ਦਿਨੋਂ ਦਿਨ ਗਰੀਬ ਵੀ ਹੁੰਦਾ ਤੇ ਮਾੜਾ ਵੀ ਹੋ ਜਾਂਦਾ, ਤੰਦਰੁਸਤੀ ਨਹੀਂ ਰਹਿੰਦੀ। ਇਸ ਕਰਕੇ ਅਰਦਾਸ ਹੈ ਪਾਤਸ਼ਾਹ ਜੀ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ, ਖਿੜੇ ਆਨੰਦ ਲਹਿਰ ਵਿੱਚ ਰਹੀਏ, ਚੰਦਰੀ ਚਿੰਤ ਸਤਾਵੇ ਨਾ, ਕਿਉਂਕਿ ਚਿੰਤਾ ਬੜੀ ਮਾੜੀ ਚੀਜ਼ ਹੈ। ਜਿਹੜਾ ਚਿੰਤਾ ਇੱਕ ਵਾਰ ਜਿਹੜੀ ਚੀਜ਼ ਦੀ ਕਰਨ ਲੱਗ ਪਵੇ ਉਸਨੂੰ ਉਹ ਰੋਗ ਹੀ ਲੱਗ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਜੀ ਸਦਾ ਹੀ ਆਨੰਦ ਦੇ ਵਿੱਚ ਰਹੀਏ, ਤੁਹਾਡਾ ਜਸ ਗਾਉਂਦੇ ਰਹੀਏ। ਹਰ ਸਿੱਖ ਨੂੰ ਇਹ ਅਰਦਾਸ ਕਰਨੀ ਹੀ ਚਾਹੀਦੀ ਹੈ। ਜੇਕਰ ਜਸ ਕਰਾਂਗੇ ਤੇ ਆਨੰਦ ਆਪਣੇ ਆਪ ਹੀ ਖੇੜੇ ਆਪਣੇ ਆਪ ਹੀ ਰਹਿਣਗੇ। ਇਸ ਕਰਕੇ ਪਾਤਸ਼ਾਹ ਜੀ ਦਾ ਜਸ ਕਰਿਆ ਕਰੀਏ, ਜਦੋਂ ਵੀ ਸਮਾਂ ਲੱਗੇ ਸਤਨਾਮ ਵਾਹਿਗੁਰੂ ਦਾ ਜਾਪ ਜਾਂ ਫਿਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਜਾਪ ਕਰਦੇ ਰਿਹਾ ਕਰੀਏ। ਸਤਿਗੁਰੂ ਜੀ ਸਦਾ ਵਾਸਤੇ ਕਿਰਪਾ ਕਰਨਗੇ। ਸਮੁੱਚੀ ਹੀ ਸਿੱਖ ਸੰਗਤ ਦੇ ਵੱਲੋਂ ਬੇਨਤ ਹੀ ਸਾਰਾ ਮਾਣ ਪਹੁੰਚਿਆ, ਸਮੁੱਚੀ ਸਿੱਖ ਸੰਗਤ ਦਾ ਪ੍ਰਬੰਧਕ ਜਣਾ ਦਾ ਇੱਥੋਂ ਦੀ ਫੌਜ ਦਾ ਬੇਨਤ ਬੇਨ ਧੰਨਵਾਦ ਕਰਦੇ ਹਾਂ, ਕਿਉਂਕਿ ਨਾਮ ਲਵਾਂਗੇ ਤੇ ਫਿਰ ਹੋਰ ਵੀ ਫੌਜਾਂ ਨੇ ਆ ਜਾਣਾ, ਸਮਾਂ ਲੱਗ ਜਾਣਾ। ਇਸ ਕਰਕੇ ਆਪਾਂ ਸਾਰੀ ਸਿੱਖ ਸੰਗਤ ਦਾ ਸਮੁੱਚਾ ਹੀ ਅਰਦਾਸਾ ਕਰਦੀ ਹੈ, ਕਿਉਂਕਿ ਫਿਰ ਹਰ ਇੱਕ ਨੂੰ ਹੁੰਦਾ ਹੈ ਵੀ ਤਖਤ ਸਾਹਿਬ ਤੋਂ ਅਰਦਾਸ ਹੋ ਗਈ, ਤੇ ਇਸ ਕਰਕੇ ਸਮਾਂ ਬੇਅੰਤ ਲੱਗ ਜਾਣਾ ਹੈ। ਇਸ ਕਰਕੇ ਆਪਾਂ ਸਾਰੀ ਸਿੱਖ ਸੰਗਤ ਦਾ ਸਮੁੱਚਾ ਹੀ ਅਰਦਾਸਾ ਕਰੀਏ। ਸਾਰੀ ਸਿੱਖ ਸੰਗਤ ਪਿਆਰ ਦੇ ਵਿੱਚ ਆਓ, ਦੋਵੇਂ ਹੱਥ ਜੋੜੋ ਤੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਤਿਹਾਸ ਗਾਇਨ ਕਰਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਦੇ ਬੱਚੇ ਸਮਝ ਕੇ ਮਾਫ ਕਰਨਾ, ਕੋਈ ਬਚਨ ਚੰਗਾ ਲੱਗਿਆ ਤੇ ਉਹ ਹਿਰਦੇ ਵਿੱਚ ਵਸਾ ਕੇ ਘਰ ਨੂੰ ਚਲੇ ਜਾਇਓ, ਪਾਤਸ਼ਾਹ ਜੀ ਆਪ ਜੀ ਦੀ ਯਾਤਰਾ ਸਫਲੀ ਕਰਨ। ਸੋ ਸਾਰੀ ਸਿੱਖ ਸੰਗਤ ਪਿਆਰ ਦੇ ਵਿੱਚ ਆਓ, ਦੋਵੇਂ ਹੱਥ ਜੋੜੋ, ਚੁਕਾਓ ਸਾਹਿਬਾਂ ਨੂੰ ਸੀਸ ਤੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚਾ ਸਾਹਿਬ ਏਕ ਦੂਜੇ ਦੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸਨੇ ਸਸਤਾ ਤਿਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਜਾਜ ਨੇ ਮਨਮੁਖੀ ਜਨਮ ਗਵਾਇਆ।

ਰਾਜ ਕਿਰਪਾ ਕਰਿਤਾ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਬੰਨਿਆ ਹੋਵੇ ਪ੍ਰਮਾਣ ਤਾਂ ਕਿਸਮੈ ਕਾ ਮਲ ਪਾਏ ਸੀ। ਕਿਸਮੈ ਭਾਵੈ ਸੋ ਕਰੇ ਮਨੁੱਖ ਜਾਂ ਸੋ।

ਬੜੀ ਛੇਤੀ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਤੇ ਬੜੀਆਂ ਹੀ ਆਪੇ ਹੀ ਕਰਮ ਕਰਾਇੰਦਾ ਵੱਡੋ ਵਡਾਵੜ ਮੇਜ ਨੀ ਸਿਰੇ ਸਿਰ ਧੰਦਾ ਲਾਇੰਦਾ ਨਜ਼ਰ ਪੱਟੀ ਤੇ